तेरी रजा।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨ ਪਵਨ ਪਾਣੀ, ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ, ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਤ, ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੇਈ ਤੁਦਨੋ ਗਾਵਨ, ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ, ਸੁਰਤ ਕਮਾਈ, ਸਭ ਕੀਮਤ ਮਿਲ, ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾ ਕੀਆ ਵਡਿਆਈਆ।
ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ।

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

नाम संजाम लाग भव जल तरन कै जनम बृथा जात रंग माया कै रहाउ जप तप

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਪਾਉਂਦੀ। ਤਿਥੈ ਤੂੰ ਸਮਰੱਥ ਜਿਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ, ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੈ ਤੂੰ ਦਿਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੇ ਸਤ ਗੁਰ ਪੇਖਣਾ ਸ੍ਰਵਣੇ ਸੁਨਣਾ ਗੁਰ ਨਾਉ। ਸਤ ਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ, ਜਗ ਮਹਿ ਉੱਤਮ ਕਾਢੀ ਐ ਵਿਰਲੇ ਕੇ ਮਹੱਲਾ ਪੰਜਵਾਂ।

ਖੋਈਆਂ ਫੁੱਲਾਂ ਦੀ ਕਿਮਾ ਬਖਸ਼ਿਸ਼ ਕਰ ਲੂੰਗੀ। ਆਓ ਪਿਆਰ ਸਾਹਿਬ ਅੰਮ੍ਰਿਤਮਈ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਸਰਕਾਰ ਜੋ ਗਿਆਨੀ ਨਵਨੀਤ ਸਿੰਘ ਜੀ ਹੋਰਾਂ ਪਾਸੋਂ ਸਰਵਣ ਕਰੀਏ। ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ, ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਮਹਿੰਦੀਓ, ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿੱਖੋ ਨੈਣ, ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪਰਤਖ ਹਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੱਖਣੇ ਮਹੱਲਾ ਪੰਜਵਾਂ,

दुर्जन सेती नेहो, तू कै गुण हर रंग मानही।

ਵਸਦਾ ਨੇੜਾ ਜੋ ਇੱਛੀ ਸੋ ਫਲ ਪਾਏਦਾ ਗੁਰ ਅੰਦਰ ਵਾੜਾ ਗੁਰ ਨਾਨਕ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਪਿਆਰ ਭਾਵਨਾ ਸ਼ਰਧਾ ਸਹਿਤ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਨੂੰ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸੁਭਾਵਮਾਨ ਹੋ ਕਰਕੇ ਆਪ ਜੀਆਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਹਜ਼ੂਰੀ ਜਥੇ ਪਾਸੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਵਿਚਾਰ ਦਾ। ਅੱਜ ਮਾਰੂ ਡੱਖਣੇ ਕੀ ਵਾਰ ਦੀ 10ਵੀਂ ਪੌੜੀ ਅਤੇ ਉਸਦੇ ਨਾਲ 3 ਸਲੋਕ ਜੋ ਪੰਚਮ ਪਾਤਸ਼ਾਹ ਜੀ ਨੇ ਆਪਣੇ ਹੀ ਸ੍ਰੀ ਮੁਖ ਤੋਂ ਉਚਾਰਨ ਕੀਤੇ ਹਨ, ਦਰਜ ਕੀਤੇ ਨੇ। ਇਹਨਾਂ ਸਲੋਕਾਂ ਦਾ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਕਿਰਪਾ ਸਦਕਾ ਇਹਨਾਂ ਦੀ ਵਿਚਾਰ ਆਪਾਂ ਕਰਨੀ ਹੈ। ਪੰਚਮ ਗੁਰਦੇਵ ਜੀ ਨੇ ਇਹਨਾਂ ਪਾਵਨ ਸ਼ਬਦਾਂ ਵਿੱਚ ਜੋ ਉਪਦੇਸ਼ ਦ੍ਰਿੜ ਕਰਵਾਇਆ ਹੈ ਕਿ ਇਹ ਜੀਵ ਦੀ ਕਾਇਆ, ਇਹ ਸਰੀਰ ਜੋ ਬਹੁਤ ਸੁੰਦਰ, ਬਹੁਤ ਸਿਆਣਾ, ਬਹੁਤ ਸਮਝਦਾਰ ਪ੍ਰਤੀਤ ਹੁੰਦਾ ਹੈ, ਇਹ ਉਸ ਪਰਮਾਤਮਾ ਦੀ ਅੰਸ਼ ਜੀਵ ਕਰਕੇ, ਚੇਤਨਤਾ ਕਰਕੇ ਹੀ ਇਹਦਾ ਅਦਬ ਹੈ, ਇਹਦਾ ਸਤਿਕਾਰ ਹੈ, ਸੰਸਾਰ ਵਿੱਚ ਇਹਦਾ ਮਾਨ ਤਾਣ ਹੈ, ਸੰਸਾਰ ਵਿੱਚ ਇਹ ਤੁਰਿਆ ਫਿਰਦਾ। ਜੇ ਉਹ ਜੀਵ ਆਤਮਾ, ਉਹ ਚੇਤਨਤਾ ਪ੍ਰਭੂ ਸਤਾ ਦੇ ਵਿੱਚੋਂ ਨਿਕਲ ਜਾਏ, ਆਤਮਕ ਭੌਰ ਉਡਾਰੀ ਮਾਰ ਜਾਏ, ਇਹ ਕਾਇਆ ਕਿੰਨੀ ਵੀ ਸੁੰਦਰ ਹੋਵੇ, ਕਿੱਡੇ ਵੀ ਵੱਡੇ ਚੱਕਰਵਰਤੀ ਪੁਰਖ ਦੀ ਹੋਵੇ, ਇਹ ਕਾਇਆ ਖਾਕ ਬਣ ਜਾਂਦੀ, ਮਿੱਟੀ ਬਣ ਜਾਂਦੀ, ਇਹਦੀ ਕੋਈ ਕੀਮਤ, ਇਹਦਾ ਕੋਈ ਅਦਬ ਨਹੀਂ ਕਰਦਾ। ਲੋਕ ਇਹਦੇ ਤੋਂ ਭੈ ਕਰਨ ਲੱਗ ਜਾਂਦੇ ਨੇ। ਭਾਵ ਜਿਸ ਆਤਮਕ ਚਿੰਤਨ ਦੀ ਸਾਨੂੰ ਸੋਝੀ ਨਹੀਂ, ਚੇਤਨਤਾ ਦੀ ਸੋਝੀ ਨਹੀਂ, ਉਹਦੇ ਆਸਰੇ ਸਰੀਰ ਟਿਕਿਆ ਹੋਇਆ। ਪਹਿਲੇ ਸਲੋਕ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣਾ ਚਾਹੁੰਦੇ ਨੇ ਕਿ ਤੂੰ ਜੋ ਹੈ ਉਹਨੂੰ ਪਛਾਣ, ਜੋ ਤੂੰ ਨਹੀਂ ਉਹਨੂੰ ਜਾਣਨਾ, ਹੈ ਖਾਕ ਹੋ ਜਾਣਾ, ਮਿੱਟੀ ਹੋ ਜਾਣਾ। ਦੂਸਰੇ ਸਲੋਕ ਵਿੱਚ ਗੁਰਦੇਵ ਜੀ ਨੇ ਕਿਰਪਾ ਕੀਤੀ, ਉਹਦੇ ਬਿਨਾਂ ਇੱਕ ਘੜੀ ਨਹੀਂ ਸਰਦਾ, ਉਹੀ ਸਾਡੇ ਜੀਵਨ ਦਾ ਆਧਾਰ ਹੈ, ਉਹ ਚੇਤਨਤਾ ਹੀ ਸਾਡੇ ਜੀਵਨ ਦਾ ਆਧਾਰ ਹੈ। ਇੱਕ ਬਿੰਦ ਵੀ ਉਹਦੇ ਬਿਨਾਂ ਅਸੀਂ ਨਹੀਂ ਰਹਿ ਸਕਦੇ, ਪਰ ਉਹਨੂੰ ਹੀ ਚੇਤਾ ਨਹੀਂ ਕਰਦੇ, ਉਹਨੂੰ ਹੀ ਧਿਆਉਂਦੇ ਨੇ। ਤੀਸਰੇ ਸਲੋਕ ਦਾ ਭਾਵ ਗੁਰਦੇਵ ਜੀ ਨੇ ਦਰਸਾਇਆ ਵੀ ਉਹ ਪਰਵਾਨ ਨੇ, ਉਹਨਾਂ ਨੂੰ ਜੀਵਨ ਦੀ ਖੇਡ ਸਮਝ ਲੱਗ ਗਈ ਹੈ, ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਵਿੱਚ ਰੰਗੇ ਗਏ ਨੇ, ਜਿਨ੍ਹਾਂ ਨੂੰ ਆਪਣੇ ਆਤਮਾ ਦੀ ਸੋਝੀ ਆ ਗਈ ਹੈ, ਉਹਨਾਂ ਨੇ ਹੋਰ ਸਭ ਕੁਝ ਤਿਆਗ ਦਿੱਤਾ, ਕਿਉਂਕਿ ਨਾਮ ਤੋਂ ਬਿਨਾਂ ਸਭ ਕੁਝ ਅਪਵਿੱਤਰ ਹੀ ਹੈ। ਉਹਨਾਂ ਨੇ ਸਭ ਕੁਝ ਤਿਆਗ ਕੇ ਫਿਰ ਪੌੜੀ ਦੇ ਵਿੱਚ ਉਹਨਾਂ ਦੀ ਗੱਲ ਕੀਤੀ ਵੀ ਉਹਨਾਂ ਨੇ ਇਹ ਗਾਇਆ ਹੈ, ਹੇ ਪਰਮਾਤਮਾ ਤੂੰ ਹੀ ਸਾਡਾ ਮਿੱਤਰ ਹੈ, ਤੂੰ ਇਸ ਭਵਜਲ ਤੋਂ ਪਾਰ ਲੰਘਾਉਣ ਵਾਲਾ ਹੈ, ਤੂੰ ਇਸ ਸੰਸਾਰ ਦੇ ਵਿਕਾਰਾਂ ਤੋਂ, ਠੱਗਾਂ ਤੋਂ ਬਚਾਉਣ ਵਾਲਾ ਹੈ, ਤੂੰ ਹੀ ਇਸ ਸੰਸਾਰ ਜਗਤ ਦੇ ਅਖਾੜੇ ਵਿੱਚ ਸਾਡੀ ਜਿੱਤ ਕਰਾਉਣ ਵਾਲਾ ਹੈ, ਜਿਹਨੂੰ ਸਮਝ ਆ ਜਾਏ, ਸੋਝੀ ਆ ਜਾਏ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਇਹਨਾਂ ਸਲੋਕਾਂ ਵਿੱਚ ਪੌੜੀ ਵਿੱਚ ਕਿਰਪਾ ਕੀਤੀ ਹੈ। ਪੂਰਨ ਤੌਰ ਤੇ ਸਤਿਗੁਰੁ ਜੀ ਕੀ ਬਖਸ਼ਿਸ਼ ਕਰਦੇ ਹਨ ਆਪਾਂ ਵਾਚਣ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਹਿਬ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਪਹਿਲੇ ਸਲੋਕ ਵਿੱਚ ਇਹ ਕਿਰਪਾ ਰਹਿਮਤ ਕੀਤੀ ਹੈ
ਇਸ ਕਾਇਆ ਨੂੰ ਸਮਝਾਇਆ, ਜੀਵ ਨੂੰ ਸਮਝਾਇਆ ਹੈ ਕਿ ਇਹ ਕਾਇਆ ਜਿਸ ਨੂੰ ਅਸੀਂ ਆਪਣਾ ਅਸਲ ਸਰੂਪ ਮੰਨਦੇ ਹਾਂ, ਸਾਰੇ ਮਨੁੱਖਾਂ ਦਾ ਇਹ ਸੁਭਾਅ ਬਣਿਆ ਹੈ, ਇਹ ਸਾਡਾ ਸੰਸਕਾਰ ਬਣਿਆ ਹੈ ਕਿ ਅਸੀਂ ਆਪਣੀ ਪਛਾਣ ਆਪਣੇ ਸਰੀਰ ਤੋਂ, ਆਪਣੇ ਸਰੀਰ ਦੇ ਮਿਲੇ ਹੋਏ ਨਾਮ ਤੋਂ ਹੀ ਕਰਦੇ ਹਾਂ। ਕਦੋਂ ਵੀ ਆਪਣੀ, ਜਦੋਂ ਵੀ ਆਪਾਂ ਆਪਣੀ ਪਛਾਣ ਦੱਸਦੇ ਹਾਂ, ਆਪਣੇ ਨਾਮ ਤੋਂ ਦੱਸਦੇ ਹਾਂ, ਜਿਹੜਾ ਇਸ ਸਰੀਰ ਦਾ ਵਿਵਹਾਰਿਕ ਨਾਮ ਮਿਲਿਆ ਹੋਇਆ, ਉਸ ਤੋਂ ਬਾਅਦ ਆਪਣੇ ਸਰੀਰ ਦੀ ਬਣਤਰ ਉਸ ਨਾਮ ਨਾਲੋਂ ਬਣਤਰ ਜੁੜ ਜਾਂਦੀ ਹੈ, ਉਹ ਸਵਰੂਪ ਜੁੜ ਜਾਂਦਾ, ਉਹ ਪ੍ਰਤਿਭਾ ਜੁੜ ਜਾਂਦੀ ਹੈ ਕਿ ਇਹ ਮਨੁੱਖ ਦੀ ਇਹ ਪਹਿਚਾਣ ਹੈ। ਪਰ ਹਕੀਕਤ ਵਿੱਚ ਇਸ ਸੰਸਾਰ ਦੇ ਅੰਦਰ ਕੋਈ ਵੀ ਆਕਾਰ, ਕੋਈ ਵੀ ਨਾਮ, ਉਹ ਅਸਲ ਪਛਾਣ ਹੈ ਹੀ ਨਹੀਂ, ਸਦੀਵੀ ਹੈ ਹੀ ਨਹੀਂ, ਬਦਲਦਾ ਰਹਿੰਦਾ। ਨਾਮ ਭਾਵੇਂ ਜਨਮ ਤੋਂ ਲੈ ਕਰਕੇ ਮਨੁੱਖ ਨੂੰ ਇੱਕ ਮਿਲਦਾ ਹੈ, ਪਰ ਜਿਸ ਕਾਇਆ ਨੂੰ, ਜਿਸ ਸਰੀਰ ਨੂੰ ਉਹ ਨਾਮ ਮਿਲਦਾ, ਉਹ ਵਿਕਾਰੀ ਹੈ। ਵਿਕਾਰੀ ਦਾ ਅਰਥ ਹੁੰਦਾ ਬਦਲਣ ਵਾਲੀ, ਨਿੱਤ ਪ੍ਰਤੀ ਦਿਨ ਬਦਲਦੀ ਹੈ ਸਾਡੀ ਕਾਇਆ। ਅਸੀਂ ਆਪ ਪਿੱਛੇ ਗਹਿਰਾਈ ਵਿੱਚ ਜਾਈਏ ਕਿ ਕਿਤੇ ਤੋਂ ਸਾਨੂੰ ਕੀ ਬਣਾ ਦਿੱਤਾ ਇਸ ਕੁਦਰਤ ਨੇ, ਸਮੇਂ ਨੇ, ਕਿ ਸਾਡੀ ਕਾਇਆ ਕਿਵੇਂ ਬਦਲਦੀ ਹੈ। ਮਾਤਾ ਦੇ ਗਰਭ ਤੋਂ ਲੈ ਕਰਕੇ ਅਖੀਰ ਤੱਕ ਮਨੁੱਖ ਦਾ ਸਰੀਰ ਵਿਕਾਰੀ ਰਹਿੰਦਾ, ਬਦਲਦਾ ਹੀ ਰਹਿੰਦਾ, ਬਦਲਦਾ ਹੀ ਰਹਿੰਦਾ। ਫਿਰ ਕਿਹਨੂੰ ਇਹ ਮੰਨੀਏ ਵੀ ਅਸੀਂ ਕੌਣ ਹਾਂ, ਮੈਂ ਕੌਣ ਹਾਂ? ਮੈਂ ਉਹ ਹਾਂ ਜੋ ਕਦੀ ਬਦਲਦਾ ਨਹੀਂ, ਮੈਂ ਉਹ ਹਾਂ ਜੋ ਕਦੀ ਜੰਮਦਾ ਨਹੀਂ, ਮੈਂ ਉਹ ਹਾਂ ਜਿਹੜਾ ਅਨਾਮ ਹੈ। ਅਨਾਮ ਦਾ ਅਰਥ ਉਹਨੂੰ ਕੋਈ ਨਾਮ ਨਹੀਂ ਦੇ ਸਕਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਜੋ ਗੁਣ ਨੇ ਉਹ ਚੇਤਨਤਾ ਦੇ ਗੁਣ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਦਸਮ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸ੍ਰੀ ਜਾਪ ਸਾਹਿਬ ਗੁਰੂ ਸਾਹਿਬ ਨੇ ਪਰਮੇਸ਼ਵਰ ਦੀ ਉਸਤਤ ਕਰਦਿਆਂ ਲਿਖਿਆ ਨਾ, ਹੇ ਪਰਮਾਤਮਾ ਤੂੰ ਅਨਾਮ ਹੈ, ਤੇਰਾ ਕੋਈ ਨਾਮ ਨਹੀਂ ਤੇ ਤੇਰੀ ਅੰਸ਼ ਦਾ ਵੀ ਕੋਈ ਨਾਮ ਨਹੀਂ। ਅਕਾਮ, ਕਾਮ ਦਾ ਅਰਥ ਹੁੰਦਾ ਕਾਮਨਾਵਾਂ, ਇੱਛਾਵਾਂ। ਤੇਰੇ ਅੰਦਰ ਕੋਈ ਕਾਮਨਾ ਨਹੀਂ ਜੰਮਦੀ, ਪਨਪਦੀ ਕੋਈ ਕਾਮਨਾ ਤੇਰੇ ਅੰਦਰ ਨਹੀਂ ਪੈਦਾ ਹੁੰਦੀ, ਤਮਾ ਪੈਦਾ ਨਹੀਂ ਹੁੰਦਾ। ਤੇ ਜੀਵ ਆਤਮਾ ਵੀ ਜਿਹੜੀ ਹੈ ਉਹ ਕਾਮਨਾ ਤੋਂ ਰਹਿਤ ਹੈ, ਤਾਂ ਹੀ ਸਥਿਰ ਹੈ, ਤਾਂ ਹੀ ਟਿੱਕੀ ਹੋਈ ਹੈ। ਕੋਈ ਵੀ ਚੀਜ਼, ਕੋਈ ਵੀ ਜੀਵ, ਕੋਈ ਵੀ ਮਨ, ਕੋਈ ਵੀ ਵਸਤੂ ਹੈ, ਜਿੰਨਾ ਚਿਰ ਉਹ ਅਕਾਮ ਰਹੇਗੀ ਤਾਂ ਹੀ ਸਥਿਰ ਰਹੇਗੀ, ਟਿੱਕੀ ਰਹੇਗੀ, ਖੁਸ਼ ਰਹੇਗੀ, ਸ਼ਾਂਤ ਰਹੇਗੀ, ਖੇੜੇ ਵਿੱਚ ਰਹੇਗੀ। ਕਾਮਨਾ ਮਨੁੱਖ ਨੂੰ ਸਦਾ ਹੀ ਪ੍ਰਗਤੀਸ਼ੀਲਤਾ ਕਰਦੀ ਹੈ, ਉਦਮਿਤਾ ਬਣਾਉਂਦੀ ਹੈ, ਪਰ ਕਾਮਨਾਵਾਂ ਸਦਾ ਹੀ ਮਨੁੱਖ ਨੂੰ ਖੁਆਰ ਕਰਦੀਆਂ ਨੇ, ਸਦਾ ਹੀ ਮਨੁੱਖ ਨੂੰ ਸੰਘਰਸ਼ ਵਿੱਚ ਰੱਖਦੀਆਂ ਨੇ। ਕਾਮਨਾਵਾਂ ਸਦਾ ਹੀ ਮਨੁੱਖ ਨੂੰ ਜਿਹੜਾ ਹੈ ਉਹਦੇ ਅੰਦਰ ਦੇ ਖੇੜੇ ਤੋਂ ਦੂਰ ਕਰਦੀਆਂ। ਹਾਂ, ਜਿਨ੍ਹਾਂ ਦੇ ਅੰਦਰ ਖੇੜਾ ਬਣਿਆ ਹੋਇਆ, ਜਿਨ੍ਹਾਂ ਨੂੰ ਆਪਣੇ ਆਤਮਾ ਦਾ ਪਤਾ ਲੱਗ ਗਿਆ, ਆਤਮਕ ਚਿੰਤਨ ਜਿਨ੍ਹਾਂ ਨੂੰ ਹੋ ਗਿਆ, ਸੋਝੀ ਜਿਨ੍ਹਾਂ ਨੂੰ ਹੋ ਗਿਆ, ਇਹਦਾ ਮਤਲਬ ਇਹ ਨਹੀਂ ਵੀ ਉਹ ਵਿਵਹਾਰਿਕ ਤੌਰ ਤੇ ਬਿਲਕੁਲ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਉਹ ਵੀ ਕਾਮ ਕਰਦੇ, ਕਰਮ ਕਰਦੇ, ਸੰਸਾਰ ਵਿੱਚ ਵਿਚਰਦੇ ਪ੍ਰਤੀਤ ਹੁੰਦੇ ਨੇ, ਪਰ ਉਹਨਾਂ ਦੀਆਂ ਕਾਮਨਾਵਾਂ, ਉਹਨਾਂ ਦੇ ਕਰਮਾਂ ਵਿੱਚ ਫਿਰ ਬਹੁਤ ਵੱਡੀ ਤਬਦੀਲੀ ਆ ਜਾਂਦੀ। ਉਹਨਾਂ ਦੇ ਕਰਮ ਕਰਨ ਦਾ ਜਿਹੜਾ ਨਜ਼ਰੀਆ ਹੈ, ਉਹਨਾਂ ਦੇ ਕਰਮ ਕਰਨ ਦੀ ਜਿਹੜੀ ਭਾਵਨਾ ਹੈ, ਉਹ ਬਦਲ ਜਾਂਦੀ ਹੈ। ਮਨੁੱਖ ਜਿਹੜਾ ਆਤਮਕ ਤੌਰ ਤੇ ਸੁੱਤਾ ਹੋਇਆ, ਉਹ ਕਰਮ ਕਰਦਾ ਹੈ ਵਾਸ਼ਨਾਵਾਂ ਦੇ ਅਧੀਨ, ਵਿਕਾਰਾਂ ਦੇ ਅਧੀਨ, ਲੋਭਾਂ ਦੇ ਅਧੀਨ। ਇਸ ਕਰਕੇ ਉਹ ਕਰਮ ਕਰਦਾ ਵੀ ਖਵਾਰ ਹੁੰਦਾ ਤੇ ਕਰਮਾਂ ਦੇ ਫਲ ਭੋਗਣ ਤੋਂ ਬਾਅਦ ਵੀ ਖਵਾਰ ਹੁੰਦਾ। ਪਰ ਜਿਹੜਾ ਆਤਮਕ ਚੇਤਨਤਾ ਵਿੱਚ ਹੈ ਪ੍ਰਾਣੀ, ਜਿਹੜਾ ਆਤਮਕ ਹੋਸ਼ ਵਿੱਚ ਹੈ ਪ੍ਰਾਣੀ, ਉਹ ਜਦੋਂ ਵੀ ਕਰਮ ਕਰਦਾ ਹੈ, ਉਹਦੇ ਕਰਮ ਜਿਹੜਾ ਹੈ ਉਹ ਕਾਮਨਾਵਾਂ, ਇੱਛਾਵਾਂ ਤੋਂ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਤੇ ਉਹਦੇ ਕਰਨ ਦੀ ਭਾਵਨਾ ਪਰਉਪਕਾਰੀ ਹੋ ਜਾਂਦੀ ਹੈ। ਪਰਮੇਸ਼ਵਰ ਪਰਾਇਣ ਹੋ ਕਰਕੇ ਕਰਦਾ, ਪਰਉਪਕਾਰ ਤੇ ਦਇਆ ਲਈ ਕਰਦਾ। ਇਸ ਕਰਕੇ ਕਰਮ ਕਰਦਿਆਂ ਵੀ ਉਹਨੂੰ ਸਕੂਨ ਮਿਲਦਾ ਹੈ, ਤੇ ਕਰਮ ਦੇ ਫਲ ਨੇ ਤੇ ਸਕੂਨ ਦੇਣਾ ਹੀ ਦੇਣਾ। ਅਸੀਂ ਕੰਮ ਕਰਨੇ ਹਾਂ, ਕਰਮ ਕਰਦੇ ਹਾਂ, ਕਦੀ ਕਰਮ ਕਰਦਿਆਂ ਮਨੁੱਖ ਨੂੰ ਸਕੂਨ ਨਹੀਂ ਮਿਲਦਾ, ਮਨੁੱਖ ਬੱਧਾ ਚੱਟੀ ਕਰਦਾ ਹੈ ਤੇ ਇਹ ਸੋਚਦਾ ਵੀ ਇਹ ਕੰਮ ਕਰਨ ਤੋਂ ਬਾਅਦ, ਕਰਮ ਦੇ ਅੰਤ ਤੋਂ ਬਾਅਦ ਮੈਨੂੰ ਇਹਦਾ ਫਲ ਮਿਲੇਗਾ। ਪਰ ਜਿਹੜੇ ਕਰਮ ਦੇ ਪਿੱਛੇ ਭਾਵਨਾ ਹੀ ਐਸੀ ਹੈ, ਥੱਕਿਆ ਹੋਇਆ, ਹਾਰਿਆ ਹੋਇਆ, ਨਿਰਾਸ਼, ਟੁੱਟਿਆ ਹੋਇਆ, ਭਰੇ ਹੋਏ ਮਨ ਨਾਲ, ਬੋਝਲ ਮਨ ਨਾਲ,
ਉਹ ਕਰਮ ਦਾ ਫਲ ਕਿਵੇਂ ਭਲਾ ਹੋ ਸਕਦਾ, ਚੰਗਾ ਹੋ ਸਕਦਾ, ਉਹ ਨਹੀਂ ਹੋ ਸਕਦਾ। ਉਵੇਂ ਦਾ ਹੀ ਫਲ ਹੋਏਗਾ ਜਿਵੇਂ ਦਾ ਕਰਮ ਜਿਸ ਭਾਵਨਾ ਨਾਲ ਅਸੀਂ ਕੀਤਾ ਹੈ। ਕਰਮ ਦੀ ਭਾਵਨਾ ਕਰਦਿਆਂ ਹੋਇਆਂ ਜੋ ਭਾਵਨਾ ਹੈ ਉਹਦੇ ਅਨੁਸਾਰ ਹੀ ਫਲ ਮਿਲਦਾ, ਨਾ ਕਿ ਕਰਮ ਕਿਹੜਾ ਕੀਤਾ ਜਾ ਰਿਹਾ ਇਹਦਾ ਕੋਈ ਮਾਇਨਾ ਨਹੀਂ। ਕਰਮ ਬਾਹਰੋਂ ਚੰਗਾ ਹੋ ਸਕਦਾ ਪਰ ਭਾਵਨਾ ਮਾੜੀ ਹੈ ਤੇ ਉਹਦਾ ਫਲ ਮਾੜਾ ਹੀ ਹੋਏਗਾ। ਕਰਮ ਬਾਹਰੋਂ ਵੇਖਣ ਨੂੰ ਸਧਾਰਨ ਲੱਗ ਸਕਦਾ ਵੀ ਇਹ ਤਾਂ ਕੋਈ ਬਹੁਤਾ ਚੰਗਾ ਕਰਮ ਨਹੀਂ ਕਰ ਰਿਹਾ, ਇਹ ਤਾਂ ਬਹੁਤਾ ਵਧੀਆ ਦਾ ਕਰਮ ਨਹੀਂ। ਜੇ ਪਰ ਭਾਵਨਾ ਭਲੀ ਹੈ ਤੇ ਉਹ ਕਰਮ ਉਹਨੂੰ ਸੁੱਖ ਦਿੰਦਾ ਹੈ, ਆਨੰਦ ਦਿੰਦਾ। ਸੋ ਆਤਮਕ ਚੇਤਨਤਾ ਵਿੱਚ ਰਹਿਣ ਵਾਲੇ ਦਾ ਹਰ ਕਰਮ ਹੀ ਉਹਦੇ ਲਈ ਆਨੰਦਮਈ ਹੈ, ਸੁਖਮਈ ਹੈ। ਤੇ ਆਤਮਕ ਬੇਹੋਸ਼ੀ ਵਿੱਚ ਰਹਿ ਕੇ ਕਰਮ ਕਰਨ ਵਾਲਾ ਮਨੁੱਖ ਜਿਹੜਾ ਹੈ ਉਹਦਾ ਕਰਮ ਉਹਨੂੰ ਸਦਾ ਹੀ ਖੁਆਰ ਕਰਦਾ ਹੈ, ਸਦਾ ਹੀ ਦੁਖੀ ਕਰਦਾ। ਇਸ ਕਰਕੇ ਇਹਦਾ ਭਾਵ ਇਹ ਨਹੀਂ ਵੀ ਜਿਹੜੇ ਆਤਮਕ ਤੌਰ ਤੇ ਜਾਗਦੇ ਨੇ ਉਹ ਕਰਮ ਨਹੀਂ ਕਰਦੇ, ਉਹ ਵੀ ਨਿਰੰਤਰ ਕਰਮ ਕਰਦੇ ਨੇ। ਸਗੋਂ ਸਾਡੇ ਤੋਂ ਜ਼ਿਆਦਾ ਉਹ ਉਦਮੀ ਰਹਿੰਦੇ ਨੇ, ਪਰ ਉਹਨਾਂ ਦੇ ਅੰਦਰ ਕੋਈ ਵਾਸ਼ਨਾ, ਕੋਈ ਸੰਸਾਰਿਕ ਤਮਾ ਕਰਮ ਨਹੀਂ ਕਰਦੇ। ਧੰਨ ਗੁਰੂ ਪੰਚਮ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਭਾਈ, ਸਾਡੀ ਪਛਾਣ ਆਤਮਕ ਤੌਰ ਤੇ ਹੈ, ਅਸੀਂ ਆਤਮਕ ਜੀਵ ਹਾਂ, ਅਸੀਂ ਚੇਤਨ ਹਾਂ, ਪਰ ਅਸੀਂ ਆਪਣੀ ਪਛਾਣ ਇਸ ਕਾਇਆ ਨੂੰ, ਇਸ ਨਾਮ ਨੂੰ ਜਾਣ ਲਿਆ ਜਿਹੜਾ ਵਿਕਾਰੀ ਹੈ, ਖਿਣ ਖਿਣ ਬਦਲਦਾ ਹੈ, ਖਿਣ ਖਿਣ ਜਿਹੜਾ ਹੈ ਬਿਨਸਦਾ ਹੈ, ਖਿਣ ਖਿਣ ਮਿਟਦਾ ਜਾਂਦਾ ਹੈ, ਫਿਰ ਇਹਦੀ ਅਸਲ ਪਛਾਣ ਇਹ ਕਿਵੇਂ ਹੋ ਸਕਦੀ? ਇਹ ਤਾਂ ਉਨਾ ਚਿਰ ਹੀ ਚੰਗਾ ਲੱਗਦਾ, ਭਲਾ ਲੱਗਦਾ ਸਰੀਰ, ਜਿੰਨਾ ਚਿਰ ਅਸੀਂ ਜੋ ਹਾਂ ਉਹ ਸਵਾਸ, ਉਹ ਚੇਤਨਤਾ ਅੰਦਰ ਚੱਲਦੀ। ਜਿੱਦਣ ਉਹ ਚਲੀ ਗਈ, ਉਹਦਾ ਮੌਕਾ ਹੈ, ਉਹਦਾ ਸਮਾਂ ਹੈ, ਜਿਸ ਦਿਨ ਇਹ ਆਤਮਾ ਇਸ ਸਰੀਰ ਵਿੱਚ ਬੈਠੀ ਹੋਈ ਕਹਿ ਲਈਏ, ਸਰੀਰ ਦੀ ਰੌਂ ਵਿੱਚ ਚੱਲਦੀ, ਕੋਈ ਐਸਾ ਟਿਕਾਣਾ ਨਹੀਂ ਵੀ ਜਿੱਥੇ ਕਹਿ ਦੇ ਜਿਵੇਂ ਹਿਰਦਾ ਸਾਡੇ ਸਰੀਰ ਦਾ ਇੱਕ ਪਾਰਟ ਹੈ, ਇੱਕ ਥਾਂ ਤੇ ਟਿਕਿਆ ਹੋਇਆ ਸਾਡੇ

ਆਤਮਿਕ ਜੀਵ ਦੀ ਔਧ ਪੁੱਗ ਜਾਂਦੀ ਹੈ, ਫਿਰ ਉਸ ਸਰੀਰ ਨੂੰ ਛੱਡਦਾ ਤੇ ਕਾਇਆ ਭਾਵੇਂ ਕਿੰਨੀ ਵੀ ਵੱਡੀ ਹੈ, ਕਿੱਡੀ ਵੀ ਉੱਜਲ ਹੈ, ਕਿੱਡੀ ਵੀ ਮਹਾਨ ਕਿਸੇ ਪੁਰਸ਼ ਦੀ ਹੈ, ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਇਹ ਕਾਇਆ ਜਿਹੜੀ ਹੈ ਫਿਰ ਮਿੱਟੀ ਹੋ ਜਾਂਦੀ, ਜਾਂ ਛੁੱਟੇ ਤਾਂ ਖਾਕ। ਜਦੋਂ ਛੁੱਟੇ ਦਾ ਅਰਥ ਹੈ ਸਰੀਰ ਨੂੰ ਛੱਡ ਦਿੰਦੀ ਆਤਮਾ, ਪ੍ਰਾਣ ਚਲੇ ਜਾਂਦੇ ਨੇ, ਪ੍ਰਾਣ ਵੀ ਮਨੁੱਖ ਦੇ ਅੰਦਰ ਉਹਦੇ ਕਰਕੇ ਚੱਲਦੇ ਨੇ, ਅਸੀਂ ਪ੍ਰਾਣਾਂ ਦਾ ਆਸਰਾ ਸਰੀਰ ਨੂੰ ਮੰਨਦੇ ਹਾਂ। ਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਪ੍ਰਾਣ ਨੂੰ ਸਰੀਰ ਦਾ ਆਸਰਾ ਮੰਨਿਆ ਹੈ, ਪਰ ਦਤਾਰ ਜੀ ਕਹਿੰਦੇ ਉਹ ਪ੍ਰਾਣ ਦਾ ਵੀ ਆਸਰਾ ਹੈ, ਚੇਤਨਤਾ ਜਿਹੜੀ ਹੈ ਸਵਾਸਾਂ ਦਾ ਵੀ ਆਸਰਾ ਹੈ। ਜਦੋਂ ਸਵਾਸ ਚਲੇ ਜਾਂਦੇ ਨੇ ਉਦੋਂ ਸਾਨੂੰ ਲੱਗਦਾ ਕਿ ਮਨੁੱਖ ਜਿਹੜਾ ਹੈ ਮਿੱਟ ਗਿਆ ਹੈ, ਮਿੱਟੀ ਹੋ ਗਿਆ, ਪਰ ਉਹ ਸਵਾਸ ਵੀ ਉਸ ਚੇਤਨਤਾ ਦੇ ਆਸਰੇ ਨੇ। ਜਦੋਂ ਚੇਤਨਤਾ ਦਾ ਭੌਰ ਉੱਡਦਾ ਹੈ, ਸਵਾਸ ਆਹਿਸਤਾ ਆਹਿਸਤਾ ਆਹਿਸਤਾ ਹੌਲੇ ਹੁੰਦੇ ਹੁੰਦੇ ਹੁੰਦੇ ਮਿੱਟ ਜਾਂਦੇ ਨੇ, ਮੁੱਕ ਜਾਂਦੇ ਨੇ, ਸਮਾਪਤ ਹੋ ਜਾਂਦੇ ਨੇ, ਜਾਂ ਛੁੱਟੇ ਤਾਂ ਖਾਕ, ਤਾਂ ਇਹ ਸਰੀਰ ਖਾਕ ਵਿੱਚ ਰਲ ਜਾਂਦਾ, ਇਹ ਸਰੀਰ ਮਿੱਟੀ ਹੋ ਜਾਂਦਾ। ਤੂੰ ਸੁਣੀ ਕੰਤ ਨਾ ਜਾਣੇ, ਹੇ ਕਾਇਆ ਉਸ ਜੀਵ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਜੋ ਤੇਰੇ ਅੰਦਰ ਆਤਮਕ ਤੌਰ ਤੇ ਬੈਠਾ ਹੋਇਆ, ਤੂੰ ਉਸ ਕੰਤ ਨੂੰ ਜਾਣਦੀ ਨਹੀਂ। ਤੇਰੇ ਘਰ ਵਿੱਚ ਬੈਠਾ ਹੈ ਉਹ, ਮੰਨ ਲਓ ਇਉਂ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿਵੇਂ ਕਿਸੇ ਔਰਤ ਨੂੰ ਸਮਝਾਉਂਦੇ ਹੋਣ ਵੀ ਹੇ ਸਿਆਣੀ ਔਰਤੇ, ਤੂੰ ਸਿਆਣੀ ਬਣ, ਨਾਦਾਨ ਔਰਤੇ, ਤੇਰੇ ਘਰ ਵਿੱਚ, ਤੇਰੇ ਘਰ ਦੇ ਅੰਦਰ ਤੇਰਾ ਕੰਤ, ਤੇਰਾ ਸਵਾਮੀ ਬੈਠਾ ਹੈ, ਜਿਹਦੇ ਕਰਕੇ ਪਦਾਰਥ ਆ ਰਹੇ ਨੇ, ਖੁਸ਼ੀਆਂ ਮਾਣ ਰਹੀਆਂ, ਤੈਨੂੰ ਸੁੱਖ ਮਿਲ ਰਿਹਾ, ਅਦਬੋ ਅਦਾਬ ਮਿਲ ਰਿਹਾ, ਪਰ ਤੂੰ ਉਹਦੀ ਸੋਝੀ ਨਹੀਂ ਰੱਖਦੇ, ਤੂੰ ਉਹਦੇ ਬਾਬਤ ਜਾਣਦੀ ਨਹੀਂ ਵੀ ਉਹ ਕਿੰਨਾ ਮਹਾਨ ਹੈ, ਉਹਦਾ ਤੇਰੇ ਜੀਵਨ ਵਿੱਚ ਕਿੱਡਾ ਵੱਡਾ ਆਸਰਾ ਹੈ। ਪਰ ਜਦੋਂ ਉਹ ਚਲਾ ਜਾਂਦਾ, ਪਰਦੇਸੀ ਹੋ ਜਾਂਦਾ ਜਾਂ ਤਿਆਗ ਦਿੰਦਾ ਆਪਣਾ ਆਪਾ, ਫਿਰ ਕਹਿੰਦੇ ਉਹ ਨਾਰੀ ਉਹਦੇ ਤੋਂ ਬਿਨਾਂ, ਗੁਰੂ ਸਾਹਿਬ ਦੀ ਬਾਣੀ ਚ ਬਚਨੇ ਛੁੱਟੜ ਹੋਈ ਹੈ ਨਾਰੀ, ਜਿਵੇਂ ਤਿਆਗ ਦਿੰਦਾ ਕੋਈ ਕੰਤ ਉਹਨੂੰ ਤੇ ਫਿਰ ਉਹਨੂੰ ਛੱਡ ਦਿੰਦਾ, ਉਹ ਜਿਹੜੀ ਹੈ ਮਾਣ ਤੋਂ ਰਹਿਤ ਹੋ ਜਾਂਦੀ ਹੈ, ਉਹ ਭੈ ਵਿੱਚ ਆ ਜਾਂਦੀ ਹੈ, ਉਸ ਨੂੰ ਲੋਕ ਟਾਰਾਂ ਮਾਰਦੇ ਨੇ, ਉਹ ਡਰਦੀ ਹੈ, ਭੈਭੀਤ ਹੁੰਦੀ ਹੈ, ਕੋਈ ਮਾਣ ਸਨਮਾਨ ਦੀ ਨਜ਼ਰ ਨਾਲ ਨਹੀਂ ਦੇਖਦਾ। ਗੁਰੂ ਸਾਹਿਬ ਕਹਿੰਦੇ ਬਸ ਇਹ ਕਾਇਆ ਵੀ ਐਸੀ ਹੈ, ਇਹ ਇੱਕ ਕਾਮਣ ਵਰਗੀ ਹੈ, ਇਹਦੇ ਅੰਦਰ ਆਤਮਕ ਤੌਰ ਤੇ ਜਿਹੜਾ ਜੀਵ ਬੈਠਾ ਹੈ ਉਹ ਕੰਤ ਵਰਗਾ ਹੈ, ਪਰ ਇਹ ਸਰੀਰ ਉਹਦੀ ਭਾਲ ਨਹੀਂ ਕਰਦਾ, ਉਹਦੀ ਇਉਂ ਕਹਿ ਲਈ ਅਦਬ ਨੂੰ ਨਹੀਂ ਜਾਣਦਾ, ਉਹਦੀ ਮਹਾਨਤਾ ਨੂੰ ਨਹੀਂ ਜਾਣਦਾ। ਇੰਨਾ ਪਤਾ ਵੀ ਇਹਦੇ ਕਰਕੇ ਮੈਨੂੰ ਸਾਰਾ ਕੁਝ ਮਿਲਦਾ ਹੈ, ਇਸ ਕਰਕੇ ਕਿਤੇ ਕਿਤੇ ਗੁਰੂ ਸਾਹਿਬ ਜੀ ਦੇ ਬਚਨ ਹੈ, ਧਨ ਕਹੇ ਤੂੰ ਵਸ ਮੈਂ ਨਾਲੇ, ਵੀ ਇਹ ਸਰੀਰ ਕਹਿੰਦਾ ਹੈ, ਇਹ ਕਾਇਆ ਕਹਿੰਦੀ ਹੈ ਵੀ ਤੂੰ ਮੇਰੇ ਨਾਲ ਹੀ ਰਹਿ, ਤੇ ਜੀਵ ਉਹ ਕਹਿੰਦਾ ਫਿਰ ਕਹਿਆ ਹਾਂ ਹੁਕਮੀ ਬੰਦਾ, ਕਿ ਮੈਂ ਤੇ ਉਹ ਰੱਬ ਦੇ ਹੁਕਮ ਵਿੱਚ ਆਇਆ, ਜਿੰਨਾ ਚਿਰ ਮਾਲਕ ਨੇ ਭੇਜਿਆ ਹੈ ਇਹ ਤੇਰੇ ਸਰੀਰ ਵਿੱਚ ਮੈਂ ਰਹਿਣਾ, ਤੇਰੇ ਨਾਲ ਰਹਿਣਾ, ਜਦੋਂ ਉਹਨੇ ਹੁਕਮ ਕਰਨਾ ਤੇ ਮੈਂ ਤੈਨੂੰ ਛੱਡ ਕੇ ਚਲੇ ਜਾਣਾ। ਪਰ ਕਹਿੰਦੇ ਕਾਇਆ ਸਮਝਦੀ ਨਹੀਂ, ਇਹਨੂੰ ਸੋਝੀ ਨਹੀਂ ਹੈ, ਸੋਚਦੀ ਹੈ ਕਿ ਇਹ ਮਜ਼ਾਕ ਕਰਦਾ ਹੈ, ਹਾਸਾ ਕਰਦਾ ਹੈ, ਪਰ ਜਦੋਂ ਆਈ ਆਗਿਆ ਫਿਰ ਹੈ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਕਹਿੰਦੇ ਜਦੋਂ ਰੱਬ ਦੀ ਆਗਿਆ ਆ ਜਾਂਦੀ ਹੈ ਉਹ ਆਪਣੇ ਭੌਰ ਨੂੰ ਸੱਦ ਲੈਂਦਾ ਹੈ, ਨਾ ਕੋਈ ਮਤਾ ਪਾਇਆ ਜਾਂਦਾ ਹੈ, ਨਾ ਕੋਈ ਸਲਾਹ ਲਈ ਜਾਂਦੀ ਹੈ, ਨਾ ਸਰੀਰ ਨੂੰ ਪੁੱਛਿਆ ਜਾਂਦਾ ਹੈ ਕਿ ਹੁਣ ਤੈਨੂੰ ਤਿਆਗਣ ਲੱਗਾ ਮੈਂ, ਕਹਿੰਦੇ ਨਹੀਂ, ਉਹ ਪਰਮਾਤਮਾ ਦੇ ਹੁਕਮ ਵਿੱਚ ਜੀਵ ਇੱਥੋਂ ਚਲਾ ਜਾਂਦਾ ਤੇ ਫਿਰ ਇਸ ਸਰੀਰ ਦੇ ਪੱਲੇ ਕੱਖ ਨਹੀਂ ਰਹਿੰਦਾ, ਮਿੱਟੀ ਹੋ ਜਾਂਦਾ, ਖਾਕੂ ਵਿੱਚ ਰਲ ਜਾਂਦਾ ਹੈ। ਏਡਾ ਸੋਹਣਾ ਤਗੜਾ ਸਰੀਰ ਕਿੱਡਾ ਵੀ ਮਹਾਨ ਹੋਵੇ, ਪਰ ਜੀਵ ਆਤਮਾ ਤੋਂ ਬਿਨਾਂ ਇਹਦੀ ਔਕਾਤ ਮਿੱਟੀ ਬਣ ਜਾਂਦੀ, ਬਿਲਕੁਲ ਮਿੱਟੀ ਵਿੱਚ ਰੁਲ ਜਾਂਦਾ ਹੈ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਥਾਵਾਂ ਤੇ ਬਾਣੀ ਵਿੱਚ ਕਿਰਪਾ ਕੀਤੀ ਹੈ ਕਿ ਉਸ ਜੀਵ ਆਤਮਾ ਕਰਕੇ ਹੇ ਭਾਈ, ਹੇ ਕਾਇਆ, ਤੇਰੀ ਸਰਦਾਰੀ ਹੈ, ਤੇਰੀ ਪ੍ਰਤਿਸ਼ਠਾ ਹੈ, ਪਰ ਜਦੋਂ ਚਲਾ ਗਿਆ ਫਿਰ ਤੇਰਾ ਜੀਵਨ ਕੀ ਹੈ? ਜਿਹਨੂੰ ਤੂੰ ਮਾਣ ਮੰਨਣੀ ਹੈ, ਸਤਿਕਾਰ ਮੰਨਣੀ ਹੈ, ਵੀ ਧਨ ਪਦਾਰਥ ਪਦਵੀਆਂ ਇਹ ਜੋਬਨ ਇਹ ਕਾਇਆ, ਕਹਿੰਦੇ ਕੁਝ ਨਹੀਂ, ਸਾਰਾ ਕੁਝ ਉਹਦੇ ਆਸਰੇ, ਉਹ ਗਿਆ ਤੇ ਸਭ ਕੁਝ ਢਹਿ ਢੇਰੀ। ਇਸ ਕਰਕੇ ਦਾਤਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਬਾਬਾ ਕਬੀਰ ਜੀ ਨੇ ਕਿਹਾ ਇਹ ਮਿੱਟੀ ਕਿਵੇਂ ਹੁੰਦੀ, ਕਿੰਨਾ ਸੋਹਣਾ ਸਵਾਰ ਕੇ ਰੱਖਣੇ ਅਸੀਂ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ, ਇਸ ਤਨ ਧਨ ਕੀ ਕਵਨ ਵਡਾਈ, ਧਰਨ ਪਰੈ ਉਰਵਾਰ ਨਾ ਜਾਈ। ਕਹਿੰਦੇ ਇਹਦੀ ਕਾਹਦੀ ਵਡਾਈ, ਜੀਵ ਦੇ ਜਾਣ ਦੇ ਨਾਲ ਹੀ ਮਿੱਟੀ ਹੋ ਜਾਂਦਾ ਧਰਨ।

ਉੱਪਰ ਹੈ, ਧਰਤੀ ਤੇ ਡਿੱਗ ਪੈਂਦਾ ਹੈ ਧਰਤੀ ਤੇ। ਵੇਖੋ ਸਵਾਸ ਚੱਲਦੇ ਹੁਣ ਮਨੁੱਖ ਦੇ, ਆਤਮਕ ਤੌਰ ਤੇ ਰੋਂ ਚੱਲਦੀ ਹੋਵੇ ਤੇ ਦੋ ਪੈਰਾਂ ਤੇ ਖਲੋਤਾ ਮਨੁੱਖ ਕਿੰਨਾ ਵਜਨ ਚੁੱਕ ਲੈਂਦਾ। ਅੱਜ ਅਸੀਂ ਦੇਖਦੇ ਹਾਂ ਵੀ ਮਨੁੱਖ ਦਾ ਅਭਿਆਸ ਹੋਵੇ ਤੇ ਆਪਣੇ ਸਰੀਰ ਤੋਂ ਇਉਂ ਤਿੱਗਣਾ ਚੌਗਣਾ ਵਜਨ ਵੀ ਚੁੱਕ ਲੈਂਦਾ, ਇੰਨਾ ਵੀ ਅਭਿਆਸ ਹੋਵੇ। ਨਹੀਂ ਤਾਂ ਆਪਣੇ ਤੋਂ ਦੁੱਗਣਾ ਤੇ ਹਰ ਬੰਦਾ ਚੁੱਕ ਹੀ ਲਏਗਾ ਨਾ, ਇੰਨਾ ਵਜਨ ਤਾਂ ਚੁੱਕ ਹੀ ਲੈਂਦਾ। ਇਸ ਸਰੀਰ ਨੂੰ ਇੰਨਾ ਅਭਿਆਸ ਜਾਂ ਸਰੀਰ ਵਿੱਚ ਇੰਨੀ ਤਾਕਤ ਹੈ ਵੀ ਵਜਨ ਚੁੱਕਦਾ, ਪਰ ਜਦੋਂ ਆਤਮਕ ਤੌਰ ਤੇ ਇਹ ਮਿੱਟ ਜਾਂਦਾ ਹੈ, ਜੀਵੰਤ ਨਹੀਂ ਰਹਿੰਦਾ ਤੇ ਸਰੀਰ ਆਪਣਾ ਭਾਰ ਨਹੀਂ ਚੁੱਕ ਸਕਦਾ, ਸਰੀਰ ਉਸੇ ਸਮੇਂ ਹੀ ਡਿੱਗ ਜਾਂਦਾ। ਕੋਈ ਵੀ ਮਨੁੱਖ ਦੇ ਅੰਦਰੋਂ ਜਦੋਂ ਜੀਵ ਆਤਮਾ ਉਡਾਰੀ ਮਾਰਦੀ ਹੈ, ਪ੍ਰਾਣ ਵਾਯੂ ਉਡਾਰੀ ਮਾਰਦੀ ਹੈ, ਕੋਈ ਇਹ ਨਹੀਂ ਕਹਿ ਸਕਦੇ ਵੀ ਬੰਦਾ ਪੂਰਾ ਹੋ ਗਿਆ, ਮੁੱਕ ਗਿਆ ਪਰ ਉਹ ਖਲੋਤਾ ਹੋਇਆ, ਨਹੀਂ, ਉਹ ਢਹਿ ਢੇਰੀ ਹੋ ਜਾਏਗਾ, ਧਰਨ ਪਰ ਹੈ, ਉਹਨੇ ਧਰਤੀ ਤੇ ਡਿੱਗ ਪੈਣਾ। ਉਹ ਆਪਣਾ ਭਾਰ ਚੁੱਕਣ ਜੋਗਾ ਵੀ ਨਹੀਂ ਰਹਿੰਦਾ ਜਿਹੜਾ ਕਈਆਂ ਦਾ ਭਾਰ ਚੁੱਕ ਲੈਂਦਾ। ਇਹਦਾ ਮਤਲਬ ਇਹ ਹੈ ਵੀ ਅਸੀਂ ਵੀ ਆਪਣੇ ਆਪ ਨੂੰ ਨਹੀਂ ਚੁੱਕਿਆ, ਸਾਨੂੰ ਚੁੱਕਣ ਵਾਲਾ ਸਾਡਾ ਆਤਮਾ ਹੈ, ਸਾਡਾ ਚੇਤਨਤਾ ਹੈ, ਜਿਹਦੀ ਸਾਨੂੰ ਪਛਾਣ ਹੀ ਨਹੀਂ, ਜਿਹਦੀ ਸਾਨੂੰ ਸਮਝ ਹੀ ਨਹੀਂ, ਜਿਹਦੇ ਬਾਬਤ ਅਸੀਂ ਜਾਣਦੇ ਨਹੀਂ। ਅਸੀਂ ਸੋਚਦੇ ਹਾਂ ਵੀ ਲੱਤਾਂ ਵਿੱਚ ਵਜਨ ਹੈ, ਮੇਰੇ ਵਿੱਚ ਤਾਕਤ ਹੈ, ਮੇਰੇ ਵਿੱਚ ਇੰਨੀ ਐਨਰਜੀ ਹੈ ਕਿ ਮੈਂ ਕਿਸੇ ਨੂੰ ਚੁੱਕ ਸਕਦਾ, ਪਰ ਦਾਤਾ ਜੀ ਕਹਿੰਦੇ ਤੂੰ ਤੇ ਆਪਣੇ ਆਪ ਨੂੰ ਵੀ ਨਹੀਂ ਚੁੱਕ ਸਕਦਾ। ਜੇ ਆਪਣੇ ਆਪ ਨੂੰ ਤੋਰ ਰਿਹਾ, ਚਲਾ ਰਿਹਾ ਤੇ ਤੇਰੇ ਅੰਦਰ ਬੈਠੀ ਉਹ ਆਤਮਾ ਹੈ, ਜੀਵ ਆਤਮਾ ਹੈ, ਚੇਤਨਤਾ ਹੈ, ਉਹਨੂੰ ਕੋਈ ਵੀ ਆਪਾਂ ਨਾਮ ਦੇ ਦਈਏ, ਉਹਦੇ ਕਰਕੇ, ਪ੍ਰਭੂ ਦੀ ਕਿਰਪਾ ਕਰਕੇ ਹੀ ਤੂੰ ਚੱਲ ਰਿਹਾ ਹੈ। ਜਾਂ ਛੁੱਟੇ, ਜਦੋਂ ਉਹ ਛੁੱਟ ਜਾਏ, ਨਿਕਲ ਜਾਏ ਤਾਂ ਖਾਕ, ਫਿਰ ਤੂੰ ਮਿੱਟੀ ਹੋ ਜਾਣਾ, ਫਿਰ ਤੂੰ ਢਹਿ ਢੇਰੀ ਹੋ ਜਾਣਾ। ਸਰੀਰ ਤੇ ਹੈ ਹੀ ਹੈ। ਬਾਬਾ ਕਬੀਰ ਜੀ ਦਾ ਇੱਕ ਬਚਨ ਹੁੰਦਾ ਨਾ, ਕਬੀਰ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ, ਦਿਵਸ ਚਾਰ ਕੋ ਪਿੱਖ ਨਾ ਅੰਤ ਖੇ ਕੀ ਖੇ ਤਾਂ ਖਾਕ। ਕਹਿੰਦੇ ਖਾਕ ਹੀ ਹੈ, ਮਿੱਟੀ ਨੂੰ ਇਕੱਠਾ ਕਰਕੇ, ਮਿੱਟੀ ਨੂੰ ਇਕੱਠਾ ਕਰਕੇ ਇੱਕ ਭਾਂਡਾ ਬਣਾਇਆ, ਪਰ ਇਹਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਟਿਕਾਈ ਹੈ। ਜਦੋਂ ਉਹ ਜੋਤ ਚਲੀ ਗਈ, ਫਿਰ ਉਸ ਤੋਂ ਬਾਅਦ ਇਹ ਖਾਕ ਹੀ ਰਹਿ ਜਾਂਦੀ ਹੈ, ਮਿੱਟੀ ਮਿੱਟੀ ਹੋ ਜਾਂਦੀ ਹੈ, ਕਿਉਂਕਿ ਇਹਦੇ ਵਿੱਚੋਂ ਪ੍ਰਾਣ ਪੰਖੇਰੂ ਉੱਡ ਜਾਂਦੇ ਨੇ। ਤੂੰ ਸੁਣੀ ਹੇ ਜੀਵ ਆਤਮਾ, ਵਾਹਿਗੁਰੂ ਤੋਂ ਬਿਨਾਂ ਤੂੰ ਸੁਣੀ ਹੈ, ਸੱਖਣੀ ਹੈ, ਕੰਤ ਨਾ ਜਾਣੇ, ਉਹਨੂੰ ਹੀ ਤੂੰ ਜਾਣਦੀ ਨੀ, ਜਿਹਦੇ ਕਰਕੇ ਤੂੰ ਸੁਣੀ ਹੋ ਜਾਣਾ। ਇਉਂ ਕਹਿ ਲਈ ਵੀ ਜਿਹਦੇ ਕਰਕੇ ਤੇਰੇ ਘਰ ਦੀ ਰੌਣਕ ਹੈ, ਤੂੰ ਉਹਨੂੰ ਨੀ ਜਾਣਦੀ, ਤੇ ਜਿਸ ਤੈਨੂੰ ਘਰੋਂ ਚਲਾ ਜਾਏ ਫਿਰ ਸਾਰੀ ਰੌਣਕ ਵੀ ਨਾਲ ਚਲੀ ਜਾਂਦੀ, ਫਿਰ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਰਹਿੰਦਾ, ਫਿਰ ਪੱਲੇ ਕੱਖ ਨਹੀਂ ਰਹਿੰਦਾ, ਫਿਰ ਪਛਤਾਵਾ ਰੁਦਨ ਹੁੰਦਾ। ਰੁਦਨ ਕਰਨ ਵਾਲੇ ਵੀ ਆਪਣੇ ਹੁੰਦੇ ਨੇ, ਉਹ ਵੀ ਝੂਠੇ ਹੁੰਦੇ ਨੇ, ਉਹਨਾਂ ਨੂੰ ਵੀ ਪਛਾਣ ਨਹੀਂ ਹੁੰਦੀ, ਉਹ ਵੀ ਜੀਵ ਆਤਮਾ ਦੇ ਜਾਣ ਤੇ ਰੁਦਨ ਨਹੀਂ ਕਰਦੇ ਵੀ ਇਹਨੂੰ ਆਤਮਾ ਛੱਡ ਗਈ ਜਾਂ ਜੀਵ ਚਲਾ ਗਿਆ। ਉਹ ਵੀ ਸਰੀਰ ਨੂੰ ਹੀ ਰੋਂਦੇ ਨੇ ਕਿ ਉਹਦਾ ਸਰੀਰ ਨਾਲ ਹੀ ਨਾਤਾ ਸੀ, ਵੀ ਇਹ ਸਾਡਾ ਇਹ ਕੋਈ ਲੱਗਦਾ ਸੀ, ਉਹ ਚਲਾ ਗਿਆ ਹੈ, ਸਰੀਰ ਨਾਲ ਹੀ ਸੰਬੰਧ ਹੈ। ਝੂਠਾ ਰੁਦਨ ਹੋਆ ਦੁਆਲੈ ਖਿਨਮੈ ਭਇਆ ਪਰਾਇਆ। ਗੁਰੂ ਸਾਹਿਬ ਕਹਿੰਦੇ ਝੂਠਾ ਰੁਦਨ ਕਰਨ ਵਾਲੇ, ਕਿਉਂਕਿ ਝੂਠੇ ਰਿਸ਼ਤਿਆਂ ਨੂੰ ਰੋਇਆ ਜਾਂਦਾ, ਝੂਠੇ ਸਰੀਰ ਨੂੰ ਰੋਇਆ ਜਾਂਦਾ, ਉਹ ਖਿਨ ਵਿੱਚ ਹੀ ਪਰਾਇਆ ਹੋ ਜਾਂਦਾ। ਜਿਹਨੇ ਇੰਨੇ ਸਾਲ ਨਾਲ ਮਿਲਾਏ ਹੁੰਦੇ ਨੇ, ਉਹ ਸਰੀਰ ਇੱਕ ਖਿਨ ਵਿੱਚ ਹੀ ਬੇਗਾਨਾ ਹੋ ਜਾਂਦਾ। ਉਹਦਾ ਕਾਰਨ ਕੀ ਹੈ ਕਿ ਕਾਇਆ ਪਰਮਾਤਮਾ ਤੋਂ ਬਿਨਾਂ ਸੁਣੀ ਹੀ ਹੈ। ਜਿੰਨਾ ਚਿਰ ਉਹ ਹੈ ਉਨਾ ਚਿਰ ਹੀ ਰੌਣਕ ਹੈ, ਜਦੋਂ ਉਹ ਚਲਿਆ ਗਿਆ ਫਿਰ ਇਹ ਸੁਣੀ ਹੋ ਜਾਂਦੀ ਹੈ, ਇਹਦੇ ਪਾਸ ਕੁਝ ਨਹੀਂ ਰਹਿੰਦਾ। ਪਰ ਕੰਤ ਨਾ ਜਾਣਹੀ, ਹੇ ਕਾਇਆ ਮੈਂ ਤੈਨੂੰ ਦੇਖਦਾ ਫਿਰ ਤੂੰ ਆਪਣੇ ਕੰਤ ਨੂੰ ਫਿਰ ਨਹੀਂ ਜਾਣ। ਐ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਬਾਬਾ ਜੀ ਕਹਿੰਦੇ ਇਹ ਕਾਇਆ ਮੈਂ ਰੁਲਦੀ ਦੇਖੀ, ਇਹ ਕਾਇਆ ਰੁਲਦੀ ਹੈ ਜਿਉਂ ਧਰ ਉੱਪਰ ਛਾਰੋ, ਜਿਵੇਂ ਧਰਤੀ ਤੇ ਛਾਰ ਖਾਕ ਰੁਲਦੀ ਹੈ। ਹਵਾ ਦਾ ਬੁੱਲਾ ਆਵੇ ਇੱਧਰ ਨੂੰ ਉਹਨੂੰ ਉਡਾ ਕੇ ਲੈ ਜਾਂਦਾ ਹੈ, ਹਵਾ ਦਾ ਬੁੱਲਾ ਆਵੇ ਇੱਧਰ ਨੂੰ ਉਡਾ ਕੇ ਲੈ ਜਾਂਦਾ ਹੈ। ਸਰੀਰ ਮੁਰਦਾ ਹੈ, ਉਹਨੂੰ ਕੋਈ ਪਤਾ ਹੈ? ਜਿਉਂਦੇ ਬੰਦੇ ਦੀ ਕਿੰਨੀ ਮਰਜ਼ੀ ਚੱਲਦੀ, ਮੈਂ ਆ ਖਾਣਾ ਹੈ, ਮੈਂ ਆ ਪਾਣਾ ਹੈ, ਮੈਂ ਇੱਥੇ ਰਹਿਣਾ, ਮੈਂ ਆ ਕਰਨਾ, ਹਰ ਵਕਤ ਤੂੰ ਆਪਣੀ ਮਰਜ਼ੀ। ਮਰਜ਼ੀ ਦਾ ਕਰਨਾ ਮਤਲਬ ਜਿਉਂਦੇ ਹੋਣ ਦਾ ਸਬੂਤ ਮੰਨਦਿਆ ਸੀ ਕਿ ਜੇ ਬੰਦਾ ਆਪਣੀ ਮਰਜ਼ੀ ਵਿੱਚ ਰਹਿ ਰਿਹਾ, ਆਪਣੀ ਮਰਜ਼ੀ ਦਾ ਕਰ ਰਿਹਾ ਹੈ, ਤੇ ਉਹਦੇ ਜਿਉਂਦੇ ਹੋਣ ਦਾ ਸਬੂਤ ਹੈ। ਜੇ ਕਿਸੇ ਦੀ ਮਰਜ਼ੀ ਨਹੀਂ ਚੱਲਦੀ ਤਾਂ ਮਤਲਬ ਉਹ ਮੋਇਆ ਹੋਇਆ ਹੈ, ਮਰਿਆ ਹੋਇਆ ਹੈ। ਕਦੀ ਕਿਸੇ ਮੁਰਦੇ ਨੇ ਆਪਣੀ ਮਰਜ਼ੀ ਕੀਤੀ ਹੈ ਕਿ ਮੈਂ ਆ ਕਫਨ ਨਹੀਂ ਪਾਉਣਾ,
ਮੈਂ ਇਸ ਥਾਂ ਤੇ ਨਹੀਂ ਸੜਨਾ, ਮੈਂ ਮਿਟ ਜਾ, ਮੈਂ ਦੱਬਿਆ ਆਪਣੇ ਆਪ ਨੂੰ ਦਬਾਣਾ ਨਹੀਂ, ਸਾੜਨਾ ਪਾਣੀ ਵਿੱਚ ਮੈਨੂੰ ਸੁੱਟਿਓ, ਜਿਉਂਦੇ ਜੀ ਭਾਵੇਂ ਕੁਝ ਕਹਿ ਕੇ ਚਲਾ ਜਾਏ ਆਪਣੇ ਅੰਤਮ ਕਿਰਿਆ ਬਾਰੇ, ਪਰ ਮਰਨੋ ਉਪਰੰਤ ਉਹਦੇ ਨਾਲ ਜੋ ਮਰਜ਼ੀ ਕਰ ਦਿੱਤਾ ਜਾਏ, ਉਹਦੀ ਕੋਈ ਮਰਜ਼ੀ ਨਹੀਂ, ਉਹਦੇ ਮੂੰਹ ਨੂੰ ਜੋ ਮਰਜ਼ੀ ਲਾ ਦਿਓ, ਉਹਦੇ ਤਨ ਤੇ ਜੋ ਮਰਜ਼ੀ ਕੱਪੜਾ ਧਾਰਨ ਕਰ ਦਿਓ, ਉਹਨੂੰ ਜਿੱਥੇ ਮਰਜ਼ੀ ਰੱਖ ਦਿਓ, ਉਹ ਆਪਣੀ ਮਰਜ਼ੀ ਦਾ ਹੁਣ ਮਾਲਕ ਨਹੀਂ ਰਿਹਾ ਕਿਉਂਕਿ ਉਹ ਮੁਰਦਾ ਹੋ ਗਿਆ ਹੈ। ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਇਹ ਭਾਈ ਜਿਵੇਂ ਤੇਰੀ ਜਿਉਂਦਿਆਂ ਮਰਜ਼ੀਆਂ ਚੱਲਦੀਆਂ ਨਾ, ਕਿਉਂਕਿ ਤੂੰ ਜੀਵੰਤ ਹੈ ਪਰ ਇਹ ਕਾਇਆ ਉਹਦੇ ਤੋਂ ਬਿਨਾਂ ਹੁਣ ਤੂੰ ਕੰਤ ਨਾ ਜਾਣੀ, ਕੰਤ ਨੂੰ ਜਾਣਦੀ ਨਹੀਂ, ਹੁਣ ਤੂੰ ਸੁੰਨੀ ਹੋ ਗਈ ਹੈ। ਇਹ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਾਰੂ ਪਰਛਾਰ, ਹੁਣ ਧਰਤੀ ਤੇ ਜਿਵੇਂ ਛਾਰ ਮਿੱਟੀ ਰੁਲਦੀ ਹੈ, ਹੁਣ ਤੂੰ ਇਸੇ ਤਰ੍ਹਾਂ ਰੁਲਦੀ ਹੈ। ਕੋਈ ਤੈਨੂੰ ਕਿੱਧਰ ਵੀ ਲੈ ਜਾਏ, ਕਿਧਰੇ ਵੀ ਲੈ ਜਾਏ, ਤੇਰਾ ਕੋਈ ਜੀਵਨ ਦੇ ਅੰਦਰ ਹੁਣ ਅਧਿਕਾਰ ਨਹੀਂ ਰਹਿ ਗਿਆ। ਤੇ ਦਤਾਰ ਜੀ ਕਿਰਪਾ ਕਰਦੇ, ਦੁਰਜਨ ਸੇਤੀ ਨੇਹੂ ਤੂੰ ਕੈ ਗੁਣ ਹਰ ਰੰਗ ਮਾਣਹੀ। ਹੇ ਜੀਵ ਆਤਮਾ, ਜਿਉਂਦੇ ਜੀ ਦੁਰਜਨ ਸੇਤੀ ਨੇਹੂ, ਤੇਰਾ ਮਾਲਕ ਕੰਤ ਵਾਹਿਗੁਰੂ ਤੇਰੇ ਘਰ ਬੈਠਾ ਸੀ, ਤੇਰਾ ਸਾਈ ਤੇਰੇ ਘਰ ਬੈਠਾ ਸੀ, ਉਹਦੀ ਤੂੰ ਸਾਰ ਨਹੀਂ ਕੀਤੀ, ਉਹਦੇ ਕਰਕੇ ਫੱਬਤ ਸੀ, ਰੌਣਕ ਸੀ, ਪਰ ਤੂੰ ਕਿੱਥੇ ਜਾਂਦੀ ਰਹੀ? ਬਾਹਰ ਮੁਖੀ ਹੋ ਕੇ ਰਹਿੰਦੀ ਰਹੀ, ਆਪਣੇ ਘਰ ਤੋਂ ਬਾਹਰ ਜਾਂਦੀ ਰਹੀ। ਇਹ ਜੀ ਇਹ ਸਰੀਰ ਦੇਹੇ ਦੁਰਜਨ ਸੇਤੀ ਨੇਹੋ, ਦੁਰਜਨਾ ਨਾਲ ਜਿਹੜੇ ਤੇਰੇ ਸੱਜਣ ਨਹੀਂ ਸਨ, ਜਿਹੜੇ ਸਿਰਫ ਤਾਂ ਸਿਰਫ ਤੈਨੂੰ ਨੋਚਣਾ ਜਾਣਦੇ ਸਨ, ਤੈਨੂੰ ਕੇਵਲ ਤਾਂ ਕੇਵਲ ਇੰਦਰੇ ਕਹਿ ਲਈਏ, ਦੁਰਜਨ ਨੇ ਕਹਿੰਦੇ ਇੰਦਰਿਆਂ ਨਾਲ ਨੇਹ ਲਾਇਆ, ਤੂੰ ਸੋਚਿਆ ਵੀ ਇਹਨਾਂ ਤੋਂ ਮੈਨੂੰ ਕੁਝ ਮਿਲੇਗਾ, ਕਹਿੰਦੇ ਇਹਨਾਂ ਤੋਂ ਕੁਝ ਮਿਲਦਾ ਨਹੀਂ, ਇਹ ਸਰੀਰ ਨੂੰ ਭੋਗ ਦਿੰਦੇ ਨਹੀਂ, ਸਰੀਰ ਨੂੰ ਭੋਗਦੇ ਨੇ। ਅਸੀਂ ਸਮਝਦੇ ਹਾਂ ਵੀ ਅੱਖਾਂ ਬਾਹਰ ਵੇਖਦੀਆਂ ਨੇ ਤੇ ਸਰੀਰ ਨੂੰ ਕੋਈ ਰਸ ਦਿੰਦੀਆਂ ਨੇ, ਕੰਨ ਸੁਣਦੇ ਨੇ ਤੇ ਸਰੀਰ ਨੂੰ ਕੋਈ ਰਸ ਮਿਲਦਾ ਹੈ, ਰਸਨਾ ਖਾਂਦੀ ਹੈ ਤੇ ਸਰੀਰ ਨੂੰ ਕੋਈ ਰਸ ਮਿਲਦਾ ਹੈ, ਪਰ ਨਹੀਂ, ਇਹ ਇੰਦਰੇ ਜਿਹੜੇ ਨੇ ਜੋ ਕੁਝ ਵੀ ਪ੍ਰਾਪਤ ਬਾਹਰੋਂ ਕਰਦੇ ਨੇ ਉਹ ਸਰੀਰ ਨੂੰ ਭੋਗਦੇ ਨੇ, ਕਿਉਂਕਿ ਸਰੀਰ ਰਾਹੀਂ ਹੀ ਉਹਨਾਂ ਦੀ ਪੂਰਤੀ ਹੁੰਦੀ ਹੈ। ਜੋ ਕੁਝ ਖਾਣਾ ਹੈ ਉਹ ਖਾਣਾ ਤੇ ਸਰੀਰ ਨੇ ਹੈ, ਪਰ ਉਹਦਾ ਸਵਾਦ ਕੌਣ ਮਾਣਦਾ? ਉਹਦਾ ਸਵਾਦ ਇੰਦਰੇ ਮਾਣਦੇ ਨੇ, ਗਿਆਨ ਇੰਦਰੇ ਮਾਣਦੇ ਨੇ। ਜੋ ਕੁਝ ਦੇਖਣਾ ਹੈ, ਤਸਵੀਰ ਬਣਾਉਣੀ ਹੈ, ਕਲਪਨਾ ਕਰਨੀ ਹੈ, ਉਹ ਕਿੰਨੇ ਕਰਨੀ ਹੈ? ਸਰੀਰ ਨੇ ਕਰਨੀ ਹੈ, ਸਾਡੇ ਮਨ ਨੇ ਕਰਨੀ ਹੈ, ਸਾਡੇ ਦਿਮਾਗ ਨੇ ਕਰਨੀ ਹੈ। ਅੱਖਾਂ ਰਾਹੀਂ ਅਸੀਂ ਦੇਖਦੇ ਹਾਂ ਤੇ ਅੱਖਾਂ ਦੇ ਰਾਹੀਂ, ਅੱਖਾਂ ਦੇ ਇੰਦਰੇ ਦੇ ਭੋਗ ਦੇ ਰਾਹੀਂ ਉਹ ਇੰਦਰਾ ਜਿਹੜਾ ਹੈ ਸਰੀਰ ਨੂੰ ਹੀ ਭੋਗਦਾ ਹੈ, ਕਰਨ ਵੀ ਸਰੀਰ ਨੂੰ ਹੀ ਭੋਗਦੇ ਨੇ। ਇਹ ਸਰੀਰ ਰਾਹੀਂ ਸਾਡੇ ਭੋਗਾਂ ਦੀ ਪ੍ਰਾਪਤੀ ਤ੍ਰਿਪਤੀ ਨਹੀਂ ਹੁੰਦੀ, ਸਰੀਰ ਹੀ ਭੋਗਾਂ ਦਾ ਨਿਵਾਲਾ ਬਣ ਜਾਂਦਾ। ਇਹ ਬੜੀ ਗੂੜੀ ਗੱਲ ਹੈ। ਅਸੀਂ ਸਮਝਦੇ ਹਾਂ ਵੀ ਅਸੀਂ ਭੋਗ ਭੋਗਦੇ ਹਾਂ, ਪਰ ਨਹੀਂ, ਅਸੀਂ ਭੋਗ ਨਹੀਂ ਭੋਗਦੇ, ਇਹ ਇੰਦਰੇ ਭੋਗਾਂ ਦੇ ਬਹਾਨੇ, ਪਦਾਰਥਾਂ ਦੇ ਬਹਾਨੇ ਸਾਡੇ ਸਰੀਰ ਦਾ ਭੋਗ ਪਾ ਦਿੰਦੇ ਨੇ, ਉਹ ਸਾਨੂੰ ਭੋਗਦੇ ਨੇ, ਸਾਡਾ ਹੀ ਉਹ ਸਰਵ ਨਾਸ਼ ਕਰ ਦਿੰਦੇ ਨੇ, ਕਿਉਂਕਿ ਉਹ ਦੁਰਜਨ ਨੇ। ਦੁਰਜਨ ਦਾ ਅਰਥ ਹੈ ਭੈੜੇ ਜਨ, ਭੈੜੇ ਜਨ ਦਾ ਅਰਥ ਹੈ ਜਿਹੜੇ ਮਿੱਤਰ ਨਹੀਂ ਪਰ ਮਿੱਤਰ ਦੇ ਰੂਪ ਵਿੱਚ ਆਉਂਦੇ ਨੇ, ਤੇ ਜਿਹੜਾ ਹੁਣ ਮਿੱਤਰ ਦੇ ਰੂਪ ਵਿੱਚ ਆਏਗਾ ਕਪਟੀ ਮਿੱਤਰ, ਉਹ ਸ਼ਰੇਆਮ ਸਿੱਧਾ ਥੋੜਾ ਆਖੇਗਾ ਵੀ ਮੈਂ ਤੇਰਾ ਨਾਸ ਕਰਨ ਆਇਆ, ਉਹ ਕਪਟ ਧਾਰ ਕੇ ਆਏਗਾ। ਕਪਟ ਦਾ ਅਰਥ ਹੁੰਦਾ ਹੈ ਕਿ ਉਹਦਾ ਪਹਿਰਾਵਾ ਸੱਜਣ ਵਾਲਾ ਹੋਏਗਾ, ਵਿਹਾਰ ਸੱਜਣ ਵਾਲਾ ਹੋਏਗਾ, ਗੱਲਾਂ ਬਾਤਾਂ ਮਿੱਤਰਤਾ ਵਾਲੀਆਂ ਹੋਣਗੀਆਂ, ਹਮਦਰਦੀ ਵਾਲੀਆਂ ਹੋਣਗੀਆਂ, ਭਲੇ ਦੀਆਂ ਹੋਣਗੀਆਂ, ਪਰ ਉਹ ਕਦੀ ਸਾਡੇ ਨਾਲ ਭਲਾ ਕਰੇਗਾ ਨਹੀਂ, ਕਦੀ ਸਾਡੇ ਨਾਲ ਦਇਆ ਨਹੀਂ ਕਰੇਗਾ। ਮੈਂ ਤੇ ਕਈ ਵਾਰੀ ਇਹ ਉਦਾਹਰਣ ਦਿੱਤੀ ਹੈ ਵੀ ਕਪਟੀ ਮਿੱਤਰ ਉਹ ਪਤਾ ਕਿਹਦੇ ਵਰਗਾ ਹੁੰਦਾ? ਕਸਾਈ ਵਰਗਾ। ਕਸਾਈ ਵਰਗਾ ਕਿਵੇਂ? ਕਸਾਈ ਬੱਕਰੇ ਨੂੰ, ਬੱਚੇ ਨੂੰ, ਪਠੋਰੇ ਨੂੰ ਪਾਲਦਾ, ਜਾਨਵਰ ਨੂੰ ਪਾਲਦਾ, ਨਿੱਕਾ ਜਿਹਾ ਘਰ ਲਿਆਉਂਦਾ, ਉਹਨੂੰ ਖੁਰਾਕ ਦਿੰਦਾ, ਉਹਦਾ ਧਿਆਨ ਰੱਖਦਾ। ਪਰ ਹੁਣ ਜੇ ਬੱਕਰਾ ਜਾਂ ਬੱਕਰੀ ਉਹ ਲੇਲਾ ਜਾਂ ਪਠੋਰਾ ਇਹ ਸਮਝੇ ਵੀ ਇਹ ਬੰਦਾ ਹੈ ਮੇਰਾ ਮਾਲਕ, ਬੜਾ ਦਇਆਵਾਨ ਹੈ, ਬੜਾ ਪ੍ਰਤਪਾਲਕ ਹੈ, ਬੜੀ ਮੇਰੀ ਕੇਅਰ ਕਰਦਾ ਵੀ ਮੈਨੂੰ ਖਾਣ ਲਈ ਟਾਈਮ ਤੇ ਦਿੰਦਾ ਹੈ, ਪਾਣੀ ਟਾਈਮ ਤੇ ਪਿਆਂਦਾ ਹੈ, ਮੇਰਾ ਰੱਖ ਰਖਾਵ ਟਾਈਮ ਤੇ ਕਰਦਾ, ਉਹਨੂੰ ਚੰਗਾ ਮੋਟਾ ਤਾਜ਼ਾ ਕਰਦਾ। ਤੇ ਜੇ ਉਹ ਜਾਨਵਰ ਇਹ ਸੋਚੇ ਵੀ ਇਹ ਬੜਾ ਭਲਾ ਬੰਦਾ ਹੈ, ਪਰ ਅਸੀਂ ਜਾਣਦੇ ਹਾਂ ਵੀ ਕਸਾਈ ਦਾ ਭਲੇ ਕਰਨ ਦਾ ਮਤਲਬ ਕੀ ਹੈ? ਵੀ ਜਿੰਨਾ ਮੋਟਾ ਤਾਜ਼ਾ ਇਹ ਹੋਏਗਾ, ਜਿੰਨਾ ਮਾਸ ਇਹਦਾ ਵੱਡਾ ਹੋਏਗਾ, ਉਨਾ ਹੀ ਮੈਨੂੰ ਫਾਇਦਾ ਦੇਗਾ, ਕੋਹ ਕੇ ਮੈਂ ਇਹਨੂੰ ਫਿਰ ਵੇਚ ਦਿਆਂਗਾ। ਸੋ ਇਸੇ ਤਰ੍ਹਾਂ ਕਪਟੀ ਮਿੱਤਰ ਕਸਾਈ ਵਰਗਾ ਹੈ,
ਉਹ ਜਦੋਂ ਵੀ ਸਾਡੇ ਤੇ ਉਹ ਪ੍ਰਤੀਤ ਹੁੰਦਾ ਨਾ ਵੀ ਦਇਆ ਕਰਦਾ ਹੈ, ਸਾਡੀ ਕੇਅਰ ਕਰਦਾ ਹੈ, ਬੜਾ ਧਿਆਨ ਰੱਖਦਾ ਹੈ, ਅਸਲ ਮਿੱਤਰ ਤੋਂ ਵੀ ਜ਼ਿਆਦਾ ਕੇਅਰ ਕਰਦਾ ਲੱਗੇਗਾ ਵੀ ਬੜਾ ਖਿਆਲ ਰੱਖਦਾ, ਪਰ ਉਹਦਾ ਭਾਵ ਸਿਰਫ ਪਿੱਛੇ ਮਨਸਾ ਇਹ ਹੁੰਦੀ ਹੈ ਵੀ ਜਦੋਂ ਇਹ ਪੂਰਾ ਮੇਰੇ ਵਸ ਆ ਜਾਏਗਾ, ਮੇਰੇ ਵਿਸ਼ਵਾਸ ਵਿੱਚ ਆ ਜਾਏਗਾ, ਪੂਰਾ ਪਲ ਜਾਏਗਾ, ਭਾਵ ਇਹਦਾ ਭਰੋਸਾ ਮੇਰੇ ਤੇ ਵੱਧ ਜਾਏਗਾ, ਹੋਰਾਂ ਤੋਂ ਭਰੋਸਾ ਟੁੱਟ ਜਾਏਗਾ, ਫਿਰ ਉਹਨੂੰ ਕੋਹਣਾ ਸ਼ੁਰੂ ਕਰ ਦਿੰਦਾ ਹੈ, ਫਿਰ ਉਹਨੂੰ ਆਪਣੇ ਮਰਜ਼ੀ ਦਾ ਵਰਤਣਾ ਸ਼ੁਰੂ ਕਰ ਦਿੰਦਾ ਹੈ। ਇਹ ਇੰਦਰੇ ਸਰੀਰ ਦੇ ਇਸੇ ਤਰ੍ਹਾਂ ਸਾਡੇ ਦੁਰਜਨ ਮਿੱਤਰ ਨੇ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਬਾਬਾ ਜੀ ਕਹਿੰਦੇ ਇਹ ਨਗਰੀ ਦਾ ਜਿਹੜਾ ਬਾਲਕ ਮਨ ਹੈ, ਬਾਲਕ ਹੈ, ਕੱਚਾ ਹੈ, ਇਹਨੂੰ ਪਤਾ ਨਹੀਂ, ਤੇ ਦੁਸ਼ਟਾਂ ਨੂੰ ਵੀ ਆਪਣਾ ਮਿੱਤਰ ਸਮਝਦਾ, ਪਿਆਰ ਪਾ ਲੈਂਦਾ, ਫਿਰ ਉਹ ਇੱਕ ਦਿਨ ਆਪਣਾ ਹਿਸਾਬ ਕਰਦੇ ਨੇ। ਦੁਰਜਨ ਸੇਤੀ ਨਿਹੂ, ਦੁਰਜਨਾਂ ਦੇ ਨਾਲ, ਵਿਕਾਰਾਂ ਦੇ ਨਾਲ, ਬੁਰਾਈਆਂ ਦੇ ਨਾਲ ਅਸੀਂ ਪ੍ਰੇਮ ਪਾਇਆ ਹੋਇਆ, ਫਿਰ ਵਾਹਿਗੁਰੂ ਨਾਲ ਪ੍ਰੇਮ ਕਿਵੇਂ ਪਏਗਾ, ਪਰਮਾਤਮਾ ਨਾਲ ਪ੍ਰੇਮ ਕਿਵੇਂ ਪਏਗਾ। ਪਰਮਾਤਮਾ ਪਤੀ ਹੈ, ਵਿਕਾਰ ਜਿਹੜੇ ਨੇ ਇਉਂ ਕਹਿ ਲਈਏ ਪਰ ਪੁਰਸ਼ ਦੀ ਨਿਆਈ ਨੇ। ਜੇ ਕਿਸੇ ਦਾ ਪਰ ਪੁਰਸ਼ ਨਾਲ, ਪਰਾਏ ਨਾਲ ਪਿਆਰ ਹੋਵੇ, ਆਪਣੇ ਨਾਲ ਕਿਵੇਂ ਪਿਆਰ ਹੋ ਸਕਦਾ, ਨਹੀਂ ਹੋ ਸਕਦਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹੇ ਕਾਇਆ, ਤੇਰਾ ਅਸਲੀ ਕੰਤ ਵਾਹਿਗੁਰੂ ਹੈ, ਪਰਮੇਸ਼ਵਰ ਹੈ, ਜੀਵ ਹੈ, ਤੂੰ ਆਪ ਹੈ, ਪਰ ਤੂੰ ਉਹਨੂੰ ਤਿਆਗ ਕਰਕੇ ਦੁਰਜਨਾ ਨਾਲ ਨੇ ਪਾਇਆ ਹੋਇਆ ਹੈ। ਤੂੰ ਕਹਿ ਗੁਣ ਹਰ ਰੰਗ ਮਾਣਈ, ਫਿਰ ਦੱਸ ਕਿਹੜੇ ਮੂੰਹ ਨਾਲ, ਇੱਥੇ ਗੁਣ ਦੇ ਅਰਥ ਅਸੀਂ ਕਰ ਲਈਏ, ਫਿਰ ਦੱਸ ਕਿਹੜੇ ਮੂੰਹ ਨਾਲ ਤੂੰ ਰੱਬ ਦੇ ਪਿਆਰ ਨੂੰ ਮਾਣੇਗੀ, ਕਿਹੜਾ ਤੇਰੇ ਕੋਲ ਹੋਰ ਗੁਣ ਹੈ, ਕਿਹੜਾ ਤੇਰੇ ਕੋਲ ਚੱਜ ਹੈ, ਆਚਾਰ ਹੈ ਕਿ ਜਿਹਦੇ ਨਾਲ ਤੂੰ ਵਾਹਿਗੁਰੂ ਦੇ ਰੰਗ ਨੂੰ ਮਾਣੇ, ਕਿਉਂਕਿ ਵਾਹਿਗੁਰੂ ਨੂੰ ਮਾਣਨ ਦੇ ਲਈ ਤੇ ਤੇਰਾ ਉਹਦੇ ਪ੍ਰਤੀ ਪ੍ਰੇਮ ਹੋਣਾ ਚਾਹੀਦਾ। ਪਰਮਾਤਮਾ ਪਤੀ ਨੂੰ ਮੰਨਣਾ ਤੇ ਉਹਦੇ ਪ੍ਰਤੀ ਸਮਰਪਣ ਭਾਵਨਾ ਹੋਣੀ ਚਾਹੀਦੀ ਹੈ, ਪਰ ਉਹ ਤੇਰਾ ਮਨ ਪਰਮਾਤਮਾ ਦੇ ਪ੍ਰੇਮ ਵਿੱਚ ਹੈ ਹੀ ਨਹੀਂ। ਪ੍ਰੇਮ ਤੋਂ ਬਿਨਾਂ ਫਿਰ ਵਿਖਾਵਾ ਹੀ ਹੈ ਨਾ, ਪਾਖੰਡ ਹੀ ਹੈ, ਭਰਮ ਹੀ ਹੈ, ਭੁਲੇਖਾ ਹੀ ਹੈ। ਤਾਂ ਕਰਕੇ ਧਰਮ ਦੇ ਨਾਂ ਤੇ ਜੋ ਕਰਮ ਕੀਤੇ ਜਾਂਦੇ ਨਾ, ਅਸੀਂ ਕਹਿੰਦੇ ਹਾਂ ਵੀ ਇਹ ਪਾਖੰਡ ਨੇ, ਇਹ ਕਰਮ ਕਾਂਡ ਨੇ, ਇਹ ਵਿਅਰਥ ਨੇ, ਇਹ ਨਹੀਂ ਕਰਨੇ ਚਾਹੀਦੇ। ਕਿਉਂ ਕਿਹਾ ਜਾਂਦਾ? ਅਸੀਂ ਕਰਮਾਂ ਨੂੰ ਨਿੰਦ ਦਿੰਦੇ ਹਾਂ, ਕਰਮ ਮਾੜਾ ਨਹੀਂ। ਮੰਨ ਲਓ ਕੋਈ ਇਸਤਰੀ, ਕੋਈ ਕਾਮਣ ਆਪਣੇ ਕੰਤ ਦਾ ਪਰਿਤਿਆਗ ਕਰਕੇ ਉਹ ਵਿਕਾਰਾਂ ਵਿੱਚ ਗਲਤਾਨ ਹੋਵੇ, ਪਰ ਉਹ ਆਪਣੇ ਇਉਂ ਕਹਿ ਲਈ ਵੀ ਕੰਤ ਨੂੰ ਵੀ ਇਸ ਗੱਲ ਦੀ ਭਨਕ ਨਾ ਲੱਗਣ ਦੇ, ਉਹਦੇ ਨਾਲ ਵੀ ਬਾਹਰੀ ਤੌਰ ਤੇ ਉਸੇ ਤਰ੍ਹਾਂ ਦਾ ਵਰਤਾਵ ਕਰੇ, ਤੇ ਇਹਦਾ ਮਤਲਬ ਹੈ ਉਹ ਕਿੰਨਾ ਵੱਡਾ ਧੋਖਾ ਹੈ, ਕਿੰਨਾ ਵੱਡੀ ਖੁਆਰੀ ਹੈ, ਕਿੰਨਾ ਵੱਡਾ ਵਿਸ਼ਵਾਸਘਾਤ ਹੈ। ਉਹ ਕਰਮ ਜਿਹੜੇ ਨੇ, ਜਿਹਨੂੰ ਪਤਾ ਹੋਏਗਾ ਉਹਦੇ ਲਈ ਬਹੁਤ ਵੱਡੀ ਪੀੜਾ ਹੋਏਗੀ, ਦੁੱਖ ਹੋਏਗੀ। ਸੋ ਧਰਮ ਦੇ ਕਰਮ ਐਸੇ ਨੇ, ਜੇ ਅਸੀਂ ਕਰਮ ਕਰ ਰਹੇ ਹਾਂ ਵੀ ਵਾਹਿਗੁਰੂ ਦੀ ਭਗਤੀ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਸੇਵਾ ਵੀ ਕਰ ਰਹੇ ਹਾਂ, ਹੋਰ ਧਰਮ ਦੇ ਕਰਮ ਦੇਖ ਰਹੇ ਨੇ ਅਸੀਂ ਕਰ ਰਹੇ ਹਾਂ, ਪਰ ਪ੍ਰੀਤ ਸਾਡੀ ਦੁਰਜਨਾ ਨਾਲ ਹੈ, ਮਨ ਸਾਡਾ ਜਿਹੜਾ ਹੈ ਉਹ ਵਿਕਾਰਾਂ ਨਾਲ ਜੁੜਿਆ ਹੋਇਆ, ਇਹਦਾ ਮਤਲਬ ਹੈ ਇਹ ਸਾਰਾ ਕੁਝ ਦਿਖਾਵੇ ਦਾ ਹੈ, ਅਡੰਬਰ ਦਾ ਹੈ। ਇਹਦੇ ਨਾਲ ਰੱਬ ਦੀ ਖੁਸ਼ੀ ਨਹੀਂ ਮਿਲਣੀ, ਇਹਦੇ ਨਾਲ ਪਰਮਾਤਮਾ ਦੀ ਖੁਸ਼ੀ ਨਹੀਂ ਮਿਲਣੀ, ਕਿਉਂਕਿ ਉਹ ਤੇ ਸਭ ਕੁਝ ਜਾਣਦਾ ਹੈ ਕਿ ਇਹ ਸਾਰਾ ਕੁਝ ਝੂਠ ਹੈ, ਅਡੰਬਰ ਕਰ ਰਿਹਾ ਹੈ, ਇਹ ਹੈ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਬਣ ਰਿਹਾ, ਇਹਨੂੰ ਕਿਵੇਂ ਪ੍ਰੀਤ ਮੰਨ ਲਈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀ। ਗੁਰੂ ਸਾਹਿਬ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ ਉਹ ਤੇ ਧਰਤੀ ਤੇ ਭਾਰ ਨੇ। ਸੋ ਦਾਤਾ ਜੀ ਕਹਿੰਦੇ ਕਿਸ ਮੂੰਹ ਨਾਲ ਰੱਬ ਦਾ ਪਿਆਰ ਮਾਣੇਗੀ ਇਹ ਕਾਇਆ, ਇਹ ਸਰੀਰ? ਆਪਣੇ ਆਪੇ ਨੂੰ ਪਛਾਣ, ਆਪਣੇ ਅੰਦਰ ਬੈਠੇ ਵਾਹਿਗੁਰੂ ਨਾਲ ਪਿਆਰ ਕਰ, ਆਪਣੀ ਆਤਮਾ ਨਾਲ ਪਿਆਰ ਕਰ, ਆਪਣੇ ਆਪ ਨਾਲ ਹੀ ਪਿਆਰ ਕਰ। ਇੱਕ ਮੋਹ ਕਰਨਾ ਹੈ, ਇੱਕ ਆਪਣੇ ਆਪ ਨੂੰ ਜਾਣਨਾ, ਇਹ ਅੰਤਰ ਆਤਮਾ ਪਿਆਰ ਹੈ ਵੀ ਤੇਰਾ ਕੰਤ ਤੇਰੇ ਘਰ ਵਿੱਚ ਹੀ ਬੈਠਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਘੱਟ ਮਾਹੀ ਜੀਓ, ਉਹ ਤੇਰੇ ਘੱਟ ਵਿੱਚ ਹੀ ਹੈ, ਹਿਰਦੇ ਵਿੱਚ ਹੀ ਹੈ, ਉਹਨੂੰ ਖੋਜ, ਉਹਦੇ ਨਾਲ ਪ੍ਰੀਤ ਪਾ। ਮਹੱਲਾ ਪੰਜਵਾਂ, ਨਾਨਕ ਜਿਸ ਬਿਨ ਘੜੀ ਨਾ ਜੀਵਨਾ, ਵਿਸਰੇ ਸਰੈ ਨਾ ਬਿੰਦ। ਕਹਿੰਦੇ ਉਹਦੇ ਬਿਨਾਂ ਇੱਕ ਘੜੀ ਨਹੀਂ ਤੂੰ ਰਹਿ ਸਕਦੇ। ਇਹ ਕਾਇਆ ਜੀਵ ਆਤਮਾ ਤੋਂ ਬਿਨਾਂ ਰਹਿ ਸਕਦੀ? ਸਰੀਰ ਦਾ ਕੋਈ ਅੰਗ ਨਕਾਰਾ ਹੋ ਜਾਏ, ਸਰੀਰ ਦਾ ਕੋਈ ਵੀ ਅੰਗ ਜਿਹੜਾ ਹੈ ਉਹ ਸਾਥ ਛੱਡ ਦੇ, ਪਰ ਸਰੀਰ ਫਿਰ ਵੀ ਬਚਿਆ ਰਹਿੰਦਾ, ਬੰਦਾ ਜਿਉਂਦਾ ਰਹਿੰਦਾ। ਕਿਸੇ ਦਾ ਲੱਤ, ਪੈਰ, ਬਾਂਹ, ਕੋਈ ਵੀ ਅੰਗ ਜਿਹੜਾ ਖਤਮ ਹੋ ਜਾਏ, ਭਾਵੇਂ ਅੰਦਰ ਦੇ ਅੰਗ ਵੀ ਅੱਜ ਕੱਲ੍ਹ ਬਦਲੇ ਜਾਂਦੇ ਨੇ, ਕੁਝ ਵੀ ਹੋਇਆ ਜਿਹੜਾ ਉਹਨੂੰ ਬਦਲਿਆ ਜਾਂਦਾ ਹੈ, ਫਿਰ ਵੀ ਬੰਦਾ ਜਿਉਂਦਾ ਰਹਿੰਦਾ।
ਪਰ ਜਿਹਦੇ ਅੰਦਰੋਂ ਸਵਾਸ ਚਲੇ ਜਾ, ਜਿਹਦੇ ਅੰਦਰੋਂ ਆਤਮਕ ਭੌਰ ਉੱਡ ਜਾਏ ਤੇ ਬੰਦਾ ਕਹੇ ਵੀ ਇਹਦੇ ਤੋਂ ਬਿਨਾਂ ਮੈਂ ਘੜੀ ਦੋ ਘੜੀ ਰਹਿ ਸਕਦਾ, ਬਿਲਕੁਲ ਨਹੀਂ ਰਿਹਾ ਜਾ ਸਕਦਾ। ਦਾਤਾ ਜੀ ਕਹਿੰਦੇ ਉਹਨੂੰ ਹੀ ਬੰਦਾ ਨਹੀਂ ਜਾਣਦਾ ਜਿਸ ਸਰੀਰ ਦੇ ਅੰਗਾਂ ਤੋਂ ਬਿਨਾਂ। ਠੀਕ ਹੈ, ਔਖਾ ਤੇ ਬੰਦਾ ਹੋਏਗਾ, ਮੁਸ਼ਕਲ ਤੇ ਹੋਏਗੀ, ਪਰ ਅੰਗਾਂ ਤੋਂ ਬਿਨਾਂ ਤੇ ਬੰਦਾ ਫਿਰ ਵੀ ਜਿਉਂਦਾ ਰਹਿੰਦਾ। ਸਰੀਰ ਤੋਂ ਬਿਨਾਂ ਬੰਦਾ ਅੱਧਾ ਵੱਢਿਆ ਵੀ ਜਾਏ ਤਾਂ ਵੀ ਜਿਉਂਦਾ ਰਹਿੰਦਾ ਹੈ, ਪਰ ਉਹਦੇ ਤੋਂ ਬਿਨਾਂ ਇੱਕ ਘੜੀ ਵੀ ਜਿਉਂਦਾ ਨਹੀਂ ਰਹਿੰਦਾ। ਜਿਸ ਬਿਨ ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਇੱਕ ਘੜੀ ਵੀ ਨਹੀਂ ਮਿਲਦੀ ਉਹਦੇ ਤੋਂ ਬਿਨਾਂ ਕਿ ਆਤਮਾ ਕਿਤੇ ਗਈ ਹੈ। ਆਖੇ ਵੀ ਬੰਦਾ ਅੱਠਾਂ ਦਸਾਂ ਮਿੰਟਾਂ ਬਾਅਦ, ਦਾਤਾ ਜੀ ਕਹਿੰਦੇ ਨਹੀਂ, ਵਿਸਰੇ ਸਰੈ ਨਾ ਬਿੰਦ, ਤੇ ਫਿਰ ਉਹਨੂੰ ਵਿਸਾਰਨਾ ਕਿਉਂ? ਇੱਕ ਬਿੰਦ ਵੀ ਉਹਦੇ ਬਿਨਾਂ ਨਹੀਂ ਸਰਦਾ। ਜਿਹਦੇ ਬਿਨਾਂ ਸਾਡਾ ਇੱਕ ਮਿੰਟ ਨਾ ਲੰਘਦਾ ਹੋਵੇ ਤੇ ਬੰਦਾ ਉਹਨੂੰ ਹੀ ਵਿਸਾਰ ਦੇ, ਪਰ ਫਿਰ ਵੀ ਵੇਖੋ ਰੱਬ ਦੀ ਦਇਆ, ਅਸੀਂ ਸਭ ਕੁਝ ਵਿਸਾਰਦੇ ਹਾਂ ਫਿਰ ਵੀ ਉਹ ਸਾਨੂੰ ਜਿਉਂਦਾ ਰੱਖਦਾ। ਅਸੀਂ ਆਤਮਾ ਨੂੰ ਛੱਡੀਏ, ਉਹਨੂੰ ਤਾਂ ਅਸੀਂ ਜਾਣਦੇ ਹੀ ਨਹੀਂ, ਆਪਣੇ ਸਵਾਸਾਂ ਨੂੰ ਵੇਖੀਏ, ਸਵਾਸਾਂ ਤੋਂ ਬਿਨਾਂ ਤੇ ਇੱਕ ਬਿੰਦ ਨਹੀਂ ਨਾ ਸਰਦਾ। ਇੱਕ ਮਿੰਟ, ਇੱਕ ਪਲ ਸਵਾਸ ਨਾ ਆਏ ਤੇ ਬੰਦੇ ਦੀ ਮੌਤ ਹੋ ਜਾਏ, ਪਰ ਕਦੀ ਬੰਦੇ ਨੇ ਆਪਣੇ ਸਵਾਸ ਤੇ ਧਿਆਨ ਦਿੱਤਾ? ਕਦੀ ਆਪਣੇ ਸਵਾਸ ਤੇ ਧਿਆਨ ਦਿੱਤਾ ਵੀ ਜੇ ਨਾ ਲਿਆ ਤੇ ਮੇਰੀ ਮੌਤ ਹੋ ਜਾਏਗੀ? ਕਹਿੰਦੇ ਜਿਹਦੇ ਬਿਨਾਂ ਇੱਕ ਬਿੰਦ ਨਹੀਂ ਸਰਦਾ, ਬੰਦਾ ਉਹਨੂੰ ਹੀ ਵਿਸਾਰੀ ਬੈਠਾ, ਭੁੱਲੀ ਬੈਠਾ, ਪਰ ਪਰਮਾਤਮਾ ਕਿੰਨਾ ਦਿਆਲੂ ਹੈ, ਭੁੱਲਿਆਂ ਨੂੰ ਵੀ ਪਾਲਦਾ। ਉਹ ਸਵਾਸ ਲੈਣਾ, ਬੰਦਾ ਭੁੱਲ ਵੀ ਜਾਏ ਪਰ ਸਵਾਸ ਫਿਰ ਵੀ ਆ ਜਾਂਦਾ, ਸੁੱਤਿਆਂ ਵੀ ਆਏ ਜਾਂਦੇ ਨੇ, ਕਿਉਂਕਿ ਅਜੇ ਉਹ ਸਾਨੂੰ ਜਿਉਂਦੇ ਰੱਖਣਾ ਚਾਹੁੰਦਾ ਹੈ। ਤੇ ਜਿਸ ਦਿਨ ਉਹ ਭੌਰ ਉੱਡ ਜਾਏ, ਫਿਰ ਬੰਦਾ ਜਿੰਨੇ ਮਰਜ਼ੀ ਨਕਲੀ ਸਵਾਸ ਲਾ ਲਏ, ਜਿੰਨੇ ਮਰਜ਼ੀ ਸਵਾਸ ਲੈਣ ਦਾ ਯਤਨ ਕਰੇ ਬਾਹਰੋਂ, ਫਿਰ ਉਹਦੀ ਮੌਤ ਨਿਸ਼ਚਿਤ ਹੈ, ਉਹਨੂੰ ਕੋਈ ਬਚਾ ਨਹੀਂ ਸਕਦਾ। ਦਾਤਾ ਜੀ ਕਹਿੰਦੇ ਉਹਦੇ ਬਿਨਾਂ ਇੱਕ ਘੜੀ ਨਹੀਂ ਜਿਉਂ ਸਕਦੇ। ਤਿਸ ਬਿਨ ਤਿਸ ਸਿਉਂ ਕਿਉਂ ਮਨ ਰੂਸੀ ਹੈ, ਹੇ ਮੇਰੇ ਮਨਾ, ਫਿਰ ਉਹਦੇ ਤੋਂ ਕਿਉਂ ਰੁਸਿਆ ਪਿਆ? ਰੁਸਿਆ ਮਤਲਬ ਭੁੱਲਿਆ ਪਿਆ ਉਹਨੂੰ, ਜਿਸ ਹੈ ਹਮਾਰੀ ਚਿੰਦ, ਜਿਹਨੂੰ ਸਾਡੀ ਪਲ ਪਲ ਦੀ ਚਿੰਤਾ ਹੈ। ਸਾਨੂੰ ਸਵਾਸ ਲੈਣਾ ਉਹ ਦਿੰਦਾ ਹੈ, ਸਾਡੀ ਧੜਕਣ ਆਪਣੇ ਆਪ ਧੜਕ ਰਹੀ ਹੈ, ਸਾਡੇ ਸਵਾਸ ਆਪਣੇ ਆਪ ਚੱਲ ਰਹੇ ਨੇ, ਸਾਡੇ ਸਰੀਰ ਵਿੱਚ ਰਗਾਂ ਵਿੱਚ ਖੂਨ ਆਪਣੇ ਆਪ ਦੌੜ ਰਿਹਾ ਹੈ। ਇਹ ਕੰਮ ਤਾਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਨਾ ਕਰਦੇ, ਆਪਣੇ ਆਪ ਹੋ ਰਹੇ ਨੇ। ਸੁੱਤੇ ਸਿੱਧ ਕਿਉਂ ਹੋ ਰਹੇ ਨੇ? ਕਿਉਂਕਿ ਉਹਨੂੰ ਸਾਡੀ ਚਿੰਤਾ ਹੈ ਕਰਤੇ ਨੂੰ, ਉਹ ਸਾਡਾ ਮਾਲਕ ਹੈ, ਪ੍ਰਤਪਾਲਕ ਹੈ। ਜਿੰਨਾ ਚਿਰ ਉਹ ਰੱਖਣਾ ਚਾਹੁੰਦਾ ਹੈ ਉਨਾ ਚਿਰ ਸਰੀਰ ਰੂਪੀ ਮਸ਼ੀਨਰੀ ਚੱਲਦੀ ਰਹਿੰਦੀ ਹੈ, ਤੇ ਜਿੱਦਣ ਉਹਨੇ ਕਿਹਾ ਵੀ ਹੁਣ ਇਹਨੂੰ ਬੰਦ ਕਰ ਦਿਓ, ਫਿਰ ਭਾਵੇਂ ਬਾਹਰੋਂ ਜਿੰਨੇ ਮਰਜ਼ੀ ਗੰਢ ਤਰੋਪੇ ਬੰਦਾ ਲਾ ਲਏ, ਜਿੰਨੇ ਮਰਜ਼ੀ ਜੋੜ ਤੋੜ ਲਾ ਲਏ, ਇਹਨੂੰ ਫਿਰ ਕੋਈ ਬਚਾ ਨਹੀਂ ਸਕਦਾ। ਰੱਤੇ ਰੰਗ ਪਾਰ ਬ੍ਰਹਮ ਕਹਿ, ਮਨ ਤਨ ਅਤ ਗੁਲਾਲ। ਹੇ ਭਾਈ, ਜਿਹੜੇ ਉਹ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੱਤੇ ਜਾਂਦੇ ਨੇ, ਤਨ ਮਨ ਕਰਕੇ ਲਾਲੋ ਲਾਲ ਹੋ ਜਾਂਦੇ, ਉਹਨਾਂ ਤੇ ਖੁਮਾਰੀ ਜੜ ਜਾਂਦੀ। ਨਾਨਕ ਵਿਣ ਨਾਵੈ ਆਲੂਦਿਆ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਿਨਾਂ ਸਭ ਆਲੂਦਿਆ, ਮਤਲਬ ਅਪਵਿੱਤਰ ਹੈ, ਅਪਰਵਾਨ ਹੈ। ਜਿੱਤੀ ਹੋਰ ਖਿਆਲ, ਜਿੰਨੇ ਵੀ ਹੋਰ ਖਿਆਲ ਨੇ ਰੱਬ ਤੋਂ ਬਿਨਾਂ, ਕਰਤੇ ਤੋਂ ਬਿਨਾਂ, ਭਾਵੇਂ ਸਾਨੂੰ ਬੜੇ ਚੰਗੇ ਲੱਗਦੇ ਨੇ, ਪਰ ਸਭ ਅਪਰਵਾਨ ਨੇ, ਅਪਵਿੱਤਰ ਨੇ, ਉਹਨਾਂ ਦੀ ਕੋਈ ਕੀਮਤ ਨਹੀਂ। ਪੌੜੀ, ਪੌੜੀ ਤੇ ਪੌੜੀ, ਇਹ ਦੋ ਸਰੂਪ ਹੀ ਵਾਰਾਂ ਵਿੱਚ ਮਿਲਦੇ ਨੇ। ਊੜੇ ਨਾਲ ਊੜੇ ਨੂੰ ਔਂਕੜ ਹੈ, ਜਾਂ ਵਵੇ ਨਾਲ, ਅੱਜ ਵਾਵੇ ਨਾਲ ਸਤਿਗੁਰਾਂ ਨੇ ਪਵੜੀ ਉਚਾਰਨ ਕੀਤਾ। ਜਦੋਂ ਵੀ ਇਹ ਫਰਕ ਆਵੇ ਅੱਖਰਾਂ ਦਾ ਤੇ ਉਚਾਰਨਾ ਵੀ ਉਵੇਂ, ਜੇ ਊੜੇ ਨੂੰ ਔਂਕੜ ਲੱਗੀ ਆਈਏ ਫਿਰ ਪੌੜੀ, ਫਿਰ ਹੁਣ ਵਵੇ ਨਾਲ ਆਈਏ ਫਿਰ ਹੁਣ ਕਹਿਣਾ ਪਵੜੀ। ਦਤਾਰ ਪਿਤਾ ਮਹਾਰਾਜ ਜੀ ਇਸ ਪਵੜੀ ਵਿੱਚ ਕਿਰਪਾ ਕਰਦੇ ਨੇ, ਹਰ ਜੀਉ ਜਾ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ। ਜਦੋਂ ਸਮਝ ਆ ਜਾਏ ਵੀ ਅੰਦਰ ਬੈਠਾ ਮਾਲਕ, ਹੇ ਵਾਹਿਗੁਰੂ ਜਦੋਂ ਤੂੰ ਹੀ ਇਸ ਮਾਲਕ ਹੈ, ਇਸ ਮਕਾਨ ਦਾ, ਇਸ ਮਹਿਲ ਦਾ, ਫਿਰ ਕਿਆ ਕਾੜਾ, ਮੈਨੂੰ ਕਾਹਦੀ ਚਿੰਤਾ, ਮੈਨੂੰ ਕਾਹਦਾ ਫਿਕਰ, ਜਦੋਂ ਤੂੰ ਅੰਦਰ ਬੈਠਾ, ਘਰ ਦਾ ਮਾਲਕ ਅੰਦਰ ਬੈਠਾ। ਜਿੰਨੀ ਠੱਗੀ ਜੱਗ ਠੱਗੇ ਆ, ਜਿਹੜੇ ਇਸ ਸਰੀਰ ਨੂੰ ਠੱਗਦੇ ਨੇ, ਜਦੋਂ ਤੂੰ ਅੰਦਰ ਬੈਠਾ, ਉਹਨੂੰ ਪਛਾਣ ਲਿਆ, ਆਵਾਜ਼ ਮਾਰ ਲਈ ਹੈ, ਸੇ ਤੁਦ ਮਾਰ ਨਿਵਾੜਾ, ਤੂੰ ਸਾਰੇ ਮਾਰ ਕੇ ਨਿਬੇੜ ਦਿੱਤੇ ਨੇ। ਨਿਵਾੜਾ ਦਾ ਅਰਥ ਹੈ ਨਿਬੇੜ ਦੇਣਾ, ਖਤਮ ਕਰ ਦੇਣਾ। ਗੁਰ ਭੌਜਲ ਪਾਰ ਲੰਘਾਇਆ, ਗੁਰੂ ਆਪ ਕਿਰਪਾ ਕਰਕੇ ਇਸ ਭਵ ਸਾਗਰ ਤੋਂ ਜੀਵ ਨੂੰ ਲੰਘਾਉਂਦਾ ਹੈ। ਜਿੱਤਾ ਪਾਵਾੜਾ, ਜਿੰਨੇ ਪਵਾੜੇ ਪੈਂਦੇ ਨੇ, ਝਗੜੇ ਨੇ, ਕਲੇਸ਼ ਨੇ ਇਸ ਸਰੀਰ ਦੇ, ਕਾਇਆਂ ਦੇ, ਮਨ ਦੇ, ਜੇ ਗੁਰਮੁਖ ਬਣ ਗਿਆ ਜੀਵ, ਗੁਰੂ ਦੀ ਕਿਰਪਾ ਨਾਲ ਸਭ ਕਲੇਸ਼ ਝਗੜੇ ਮੁੱਕ ਜਾਂਦੇ ਨੇ। ਗੁਰਮਤੀ ਸਭ ਰਸ ਭੋਗਦਾ, ਵੱਡਾ ਅਖਾੜਾ, ਇਸ ਸੰਸਾਰ ਰੂਪੀ ਵੱਡੇ ਅਖਾੜੇ ਵਿੱਚ ਜੀਵ ਰੂਪੀ ਆਤਮਕ ਤੌਰ ਤੇ ਜਿਹੜਾ ਪਹਿਲਵਾਨ ਬਣ ਜਾਂਦਾ, ਗੁਰੂ ਦੀ ਬਖਸ਼ਿਸ਼ ਦਾ ਥਾਪੜਾ ਲੈ ਲੈਂਦਾ, ਉਹ ਸਾਰੇ ਪਦਾਰਥਾਂ ਤੇ ਆਪਣਾ ਹੱਕ ਜਤਾਉਂਦਾ, ਇਉਂ ਕਹਿ ਲਈ ਵੀ ਜਿੱਤ ਹਾਸਲ ਕਰਦਾ, ਕੋਈ ਉਹਨੂੰ ਢਾ ਨਹੀਂ ਸਕਦਾ, ਉਹ ਸਾਰਿਆਂ ਨੂੰ ਆਪਣੇ ਅਧੀਨ ਕਰ ਲੈਂਦਾ। ਸਭ ਇੰਦਰੀਆਂ ਵਸ ਕਰ ਦਿੱਤੀ, ਉਹ ਸਾਰੇ ਇੰਦਰੇ ਵਸ ਹੋ ਜਾਂਦੇ ਨੇ ਜਿਹੜੇ ਸਾਨੂੰ ਭੋਗਦੇ ਨੇ,
ਫਿਰ ਉਹ ਇੰਦਰੇ ਸੰਜਮ ਵਿੱਚ ਆ ਜਾਂਦੇ ਨੇ। ਸਤਵੰਤਾ ਸਾੜਾ, ਸਾੜਾ ਦਾ ਅਰਥ ਹੈ ਤੇ ਸਾਡਾ, ਉਹ ਸਤਵੰਤ ਉਹ ਸੰਜਮ ਵਾਲਾ ਪਰਮੇਸ਼ਵਰ ਸਤ ਪੁਰਸ਼ ਜਿਹੜਾ ਹੈ ਉਹ ਸਾਡਾ ਮਾਲਕ ਹੈ। ਜਦੋਂ ਅੰਦਰ ਬੈਠਾ ਹੈ ਫਿਰ ਇੰਦਰੀਆਂ ਉਹਦੇ ਹੁਕਮ ਵਿੱਚ ਚੱਲਦੀਆਂ ਨੇ। ਜਿਤ ਲਾਇਨ ਤਿੱਤੇ ਲੱਗਦੀਆਂ ਨੇ ਖਿੰਚੋ ਤਾੜਾ, ਫਿਰ ਇਹਨਾਂ ਇੰਦਰੀਆਂ ਨਾਲ ਖਿਚਾਵ ਨਹੀਂ, ਝਗੜਾ ਨਹੀਂ ਕਰਨਾ ਪੈਂਦਾ, ਇਹਨਾਂ ਨਾਲ ਮੱਲੋ ਜੋਰੀ ਨਹੀਂ ਕਰਨਾ ਪੈਂਦੀ। ਇਹ ਇੰਦਰੇ ਸੰਜਮ ਵਿੱਚ ਆ ਜਾਂਦੇ ਨੇ, ਆਪੋ ਆਪਣਾ ਕਰਮ ਕਰਦੇ ਨੇ ਪਰ ਵਿਕਾਰੀ ਨਹੀਂ ਹੁੰਦੇ, ਸਹਿਜ ਵਿੱਚ ਰਹਿੰਦੇ ਨੇ। ਇੰਦਰੇ ਟਿਕ ਜਾਂਦੇ ਨੇ, ਧੀਰਜ ਵਿੱਚ ਆ ਜਾਂਦੇ ਨੇ, ਅੱਖਾਂ ਕਰਨ ਨੇਤਰ ਰਸਨਾ ਸਭ ਆਪੋ ਆਪਣੇ ਰੱਬ ਦੇ ਹੁਕਮ ਵਿੱਚ ਸੰਜਮ ਵਿੱਚ ਆ ਜਾਂਦੇ ਨੇ। ਜੋ ਇੱਛੀ ਸੋ ਫਲ ਪਾਏਦਾ, ਗੁਰ ਅੰਦਰ ਵਾੜਾ, ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਆਪਣੇ ਉਪਦੇਸ਼ ਦੇ ਨਾਲ ਮਨੁੱਖ ਨੂੰ, ਮਨ ਨੂੰ ਆਪਣੇ ਅੰਦਰ ਵਾੜ ਦਿੱਤਾ, ਘਰ ਵਿੱਚ ਵਾੜ ਦਿੱਤਾ, ਜਿੱਥੇ ਸਵਾਮੀ ਬੈਠਾ ਉਹਦੀ ਪਛਾਣ ਹੋ ਗਈ। ਪਹਿਲਾਂ ਬਾਹਰ ਲੱਭਦਾ ਸੀ, ਕਹਿੰਦੇ ਉਸੇ ਮਨ ਨੂੰ ਉਸੇ ਜੀਵ ਨੂੰ ਗੁਰੂ ਸਾਹਿਬ ਨੇ ਪਰਮਾਤਮਾ ਦੇ ਨਾਲ ਅੰਦਰ ਜੋੜ ਦਿੱਤਾ। ਗੁਰੂ ਨਾਨਕ ਤੁੱਠਾ ਭਾਈ ਰਹੋ ਹਰ ਵਸ ਦਾ ਨੇੜਾ, ਪੰਚਮ ਪਾਤਸ਼ਾਹ ਜੀ ਕਹਿੰਦੇ ਹੇ ਭਾਈ ਰਹੋ, ਭਾਈ ਜਨੋ, ਸਤਸੰਗੀ ਜਨੋ, ਜੇ ਮੈਨੂੰ ਇਹ ਅਵਸਥਾ ਮਿਲੀ ਹੈ ਨਾ, ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਇੰਦਰੇ ਵਸ ਹੋਏ ਨੇ, ਗੁਰੂ ਦੀ ਕਿਰਪਾ ਦੇ ਨਾਲ ਚਿੰਤਾਵਾਂ ਮੁੱਕ ਗਈਆਂ ਨੇ, ਭੈ ਮੁੱਕ ਗਏ ਨੇ, ਇਹ ਗੁਰੂ ਨੇ ਕਿਰਪਾ ਕੀਤੀ ਹੈ। ਗੁਰੂ ਤਰੁੱਠ ਕੇ ਉਹਨੇ ਮੈਨੂੰ ਆਪਣੇ ਅੰਦਰ ਹੀ ਵਾੜ ਦਿੱਤਾ ਹੈ, ਮੈਨੂੰ ਆਪਣੇ ਅੰਦਰ ਹੀ ਸੋਝੀ ਦਿਖਾ ਦਿੱਤੀ ਹੈ। ਜਿਸ ਨੂੰ ਮੈਂ ਬਾਹਰ ਲੱਭਦਾ ਸਾਂ ਗੁਰ ਘਰ ਹੀ ਮਾਹੇ ਦਿਖਾਇਆ ਥਾ, ਉਹਨੇ ਮੈਨੂੰ ਆਪਣੇ ਘਰੋਂ ਲਭਾ ਦਿੱਤਾ ਹੈ, ਹੁਣ ਮੈਨੂੰ ਮੇਰਾ ਮਾਲਕ ਲੱਭ ਗਿਆ, ਕੋਈ ਚਿੰਤਾ ਭੈ ਦੁੱਖ ਤਕਲੀਫ ਹੁਣ ਹੈ ਨਹੀਂ। ਇਹ ਪੰਚਮ ਪਾਤਸ਼ਾਹ ਜੀ ਨੇ ਇਸ ਪਾਵਨ ਪੌੜੀ ਤੇ ਸਲੋਕਾਂ ਵਿੱਚ ਕਿਰਪਾ ਕੀਤੀ ਹੈ। ਗੁਰੂ ਕਿਰਪਾ ਕਰੇ ਸਾਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਉਹਨਾਂ ਦੇ ਜਸੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुख कनेरे कोई न जाने तुमरा अंत उचित ऊचा भगवंत।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਸੁਣੋਗੇ ਲੋਕ ਨਾਥ ਨੂੰ ਵੋਟ ਕਰਕੇ ਦੋ ਬੰਦੇ
1: ਹਾਂ ਸੁਣ ਜੀ ਬਾਤ ਹੈ ਨਾ
0: ਉਹ ਯਾਰ 15 ਪੇਟੀਆਂ ਜਿਹੜੀਆਂ ਉਹ ਲਾਏ ਆ
2: ਕੋਈ ਲਾਂਗਰੀ ਅੰਦਰ ਨੀ ਬਣ

ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਕੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕਰਕੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕੇ ਗੁਰਮੰਤਰ ਜਾਪ ਕਰਕੇ ਗੁਰੂ ਘਰ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ। ਸਤਿਗੁਰੂ ਜੀ ਰਹਿਮਤ ਕਰਨ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਸਭਨਾਂ ਨੂੰ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਆਦਿ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣ। ਅੱਜ ਦੇ ਜੋ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਨੇ, ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਵਨ ਅੰਗ 733 ਅਤੇ 734 ਦੇ ਉੱਤੇ ਸੁਭਾਏ ਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਦੀ ਜਾਚ ਬਖਸ਼ਿਸ਼ ਕਰਦੇ ਹੋਏ ਸਾਡਾ ਜੀਵਨ ਸਤਿਗੁਰੂ ਜੀ ਸਫਲ ਬਣਾਉਣ, ਸਭਨਾਂ ਨੂੰ ਸਤਿਗੁਰੂ ਜੀ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰਉ, ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹੇ ਮਿਟਾਵਉ। ਸਿਮਰਉ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਬੇਦ ਪੁਰਾਨ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਹਿ ਸਿਮਰਨ ਜਪ ਤਪ ਪੂਜਾ, ਪ੍ਰਭ ਕਹਿ ਸਿਮਰਨ ਬਿਨਸੈ ਦੂਜਾ। ਪ੍ਰਭ ਕਹਿ ਸਿਮਰਨ ਤੀਰਥ ਇਸਨਾਨੀ, ਪ੍ਰਭ ਕਹਿ ਸਿਮਰਨ ਦਰਗਹਿ ਮਾਨੀ। ਪ੍ਰਭ ਕਹਿ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸੋ ਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰੇ ਮੂਚਾ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਹਿ ਸਿਮਰਨ ਸਭ ਕਿਛੁ ਸੁੱਝੈ। ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸਾ ਹੈ ਸਾਧ ਕੀ ਰਸਨਾ, ਨਾਨਕ ਜਾਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਾ ਹੈ ਸੇ ਧਨਵੰਤੇ, ਪ੍ਰਭ ਕੋ ਸਿਮਰਾ ਹੈ ਸੇ ਪਤਵੰਤੇ। ਪ੍ਰਭ ਕੋ ਸਿਮਰਾ ਹੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਾ ਹੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੀ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੀ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗਰ ਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਸੇ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹੈ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬਹੁ ਨ ਝੂਰੇ। ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ। ਪ੍ਰਭ ਕਹਿ ਸਿਮਰਨ ਨਿਹਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਬਿਗਾਸਨ। ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਾਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਾਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੀ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹਿ ਮੁਸ਼ਕਲ ਹੋਵੈ ਅਤ ਪਹਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨ ਪਰੈ, ਹਰ ਕਾ ਨਾਮ ਜਪਤ ਨਿਸ ਤਰੈ।
अनक माया रंग तिख ना बुझावै, हर का नाम जपत आगावै। जिहे मार्ग एहो जात अकेला, तह हर नाम संग होत सुहेला। ऐसा नाम मन सदा त्याई है, नानक गुरमुख परम गत पाई है। छूटत नहीं कोट लख बाही, नाम जपत तय पार पराही। अनक बिघन जय आये संगार, हर का नाम तत्काल उधार। अनेक जोन जन मैं मर जाम, नाम जपत पावे विश्राम। हाउ मैला मल कबहु न धोवै, हर का नाम कोट पाप खोवै। ऐसा नाम जपहु मन रंग, नानक पाइय साध कै संग। जेह मार्ग के गने जाए न कोसा, हर का नाम ऊहा संग तोसा। जेह पैंडाए महा अंध गुबारा, हर का नाम संग उजियारा। जहा पंथ तेरा को न सियानु, हर का नाम तह नाल पशानु। जह महा पयान तपत बहु काम, तय हर के नाम की तुम ऊपर शाम। यहाँ त्रिखा मन तुझ आकर्ख है, तह नानक हर हर अमृत बरख है। भगत जना की बर्तन नाम, संत जना के मन विश्राम। हर का नाम दास की ओट, हर कै नाम उधरे जन कोट। हर जास करत संत दिन रात, हर हर औखद साधक मात। हर जन कै हर नाम निधान, पार ब्रह्म जन कीनो दान। मन तन रंग रते रंग एकै, नानक जन कै बिरत बिबेकै। हर का नाम जन कौ मुकत जुगत, हर कै नाम जन कौ त्रिपत भुगत। हर का नाम जन का रूप रंग, हर नाम जपत कब परे न भंग। हर का नाम जन की वडयाई, हर कै नाम जन सो बापाई। हर का नाम जन कौ भोग जोग, हर नाम जपत कछ नाहे बियोग। जन राता हर नाम की सेवा, नानक पूजे हर हर देवा। हर हर जन कै मालक जीना, हर तन जन कौ आप प्रभ दीना। हर हर जन कै ओट सताणी, हर प्रताप जन अवर न जानी। ओत पोत जन हर रस राते, सुन समाद नाम रस माते। आठ पहर जन हर हर जपै, हर का भगत प्रगट नहीं छपै। हर की भगत मुकत बहु करे, नानक जन संग केते तरे। पार जात एहो हर को नाम, काम तेन हर हर गुण गाम। सब ते उत्तम हर की कथा, नाम सुनत दर्द दुख लथा। नाम की महिमा संत रिद वसै, संत प्रताप दुर्त सब नसै। संत का संग वड भागी पाई है, संत की सेवा नाम ते आई है। नाम तुल कश अवर न होए, नानक गुर मुख नाम पावै जन कोए। सलोक बहु शास्त्र बहु सिमृति, पेखे सर्ब टंडोल। पूजस नाही हर हरे, नानक नाम अमोल। अष्टपदी जाप ताप ज्ञान सब ध्यान, खट शास्त्र सिमृत वख्यान। योग अभ्यास कर्म त्रम किरिया, सगल त्याग बन मध्य फिरिया। अनेक प्रकार किए बहु जतना, पूर्ण दान होमे बहु रतना। शरीर कटाए होमे कर राती, वर्तनेम करे बहु पाती। नहीं तुल राम नाम विचार, नानक गुरमुख नाम जपिए एक बार। नौ खंड पृथ्वी फिरे चैर जीवै, महा उदासत बिसर थीवै। अगन माहे होमत परान, कनक अश्व है वर भूम दान। न्योली कर्म करे बहु आसन, जैन मार्ग संयम अत साधन। निमख निमख कर शरीर कटावै, ताओ पी होमै मैल न जावै। हर के नाम समसर काश नाहे, नानक गुरमुख नाम जपत गत पाहे। मन कामना तीरथ देहे छुटै, गर्भ गुमान न मन ते हुटै। सोच करै दिन स अर रात, मन की मैल न तन ते जात। इस देही कौ बहु साधना करै, मन ते कबहु न बिखिया टरै। जल धोवै बहु देह अनीत, शुद्ध कहाँ होए काची पीत। मन हर के नाम की महिमा ऊच, नानक नाम उदरे पतत बहुमूच। बहुत स्याणप जम का भौ व्यापै, अनक जतन कर त्रिशन ना त्रापै। भेख अनेक अग्न नहीं बुझै, कूट उपाव दरगह नहीं सिजै। छूटस नाही ऊब पयाल, मुहे व्यापै माया जाल। अवर करतूत सगली जम डानै, गोविंद भजन बिन तिल नहीं मानै। हर का नाम जपत दुख जाए, नानक बुलै सहज सुभाए। चार पदार्थ जे को मांगै, साध जना की सेवा लागै। जे को आपू ना दुख मिटावै, हर हर नाम हृदय सद गावै। जे को अपनी सो बालुरै, साध संग एहो मैं शोरै। जे को जन्म मरण ते डरै, साध जना की सरणी परै।
ਜਿਸ ਜਾਨਕ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰ ਧਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇ ਬਹੁਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਨਹੁ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸੁਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਿਵਿਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਹਿਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲੇਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਤ ਪਾਵੈ ਤਾ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਧ ਸਦਾ ਹਜੂਰੇ ਤਾਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰ ਗਹਿ ਮਾਨ ਤਿਸੈ ਬਿਸਾਰੈ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਸ਼ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਾਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਝ ਹਰਤ ਬੂਝੈ ਡੋਰਾ ਨਿਸਕਹੀਐ ਤਉ ਸਮਝੈ ਭੋਰਾ ਕਹਾ ਬਿਸਨ ਪਦ ਗਾਵੈ ਗੂੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਧਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਬੈ ਰਾਈ ਤਾਸਿਉ ਪ੍ਰੀਤ ਬਲੁਆ ਕੀ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨ ਮਨਹਿ ਪ੍ਰਤੀਤ ਕਾਲ ਨ ਆਵੈ।

ਦੇਨ ਹਾਰ ਪ੍ਰਭ ਛੋੜ ਕੈ ਲਾਗ ਹੈ ਆਨ ਸੁਆਏ, ਨਾਨਕ ਕਹੂ ਨਾ ਸੀਜਈ ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ, ਏਕ ਵਸਤ ਕਾਰਨ ਬੇ ਖੋਟ ਗਵਾਵੈ, ਏਕ ਭੀਨ ਦੇ ਦਸ ਪੀ ਹਿਰ ਲੇ ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕਹੋ ਕੀਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗਨਤ ਸਾਹੁ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕਛ ਬਹੁਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ, ਜਿਸ ਕੀ ਬਸਤ ਤਿਸੇ ਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ, ਉਸ ਦੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨੇਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛੁਤਾਵੈ, ਜੋ ਦਿਸੈ ਸੋ ਚਲਨ ਹਾਰ, ਲਪਟ ਰਹਿਓ ਤਹਿ ਅੰਧ ਅੰਧਾਰ, ਬਟਾਊ ਸਿਉ ਜੋ ਲਾਵੈ ਨੇਹ, ਤਾਕੋ ਹੱਥ ਨ ਆਵਹਿ ਕੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰੱਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਹਸ ਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨਹਿ, ਮਿਥਿਆ ਹਸਤ ਪਰ ਦਰਬ ਕੋਹਿ ਰਹਿ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਹੈ, ਮਿਥਿਆ ਮਨ ਪਰ ਲੋਭ ਲੰਭਾਵੈ, ਮਿਥਿਆ ਤਾਨ ਨਹੀਂ ਪਰ ਉਪਕਾਰਾ, ਮਿਥਿਆ ਬਾਸਲੇਤ ਬਿਕਾਰਾ, ਬਿਨ ਬੂਜੇ ਮਿਥਿਆ ਸਭ ਪਹੀ ਸਫਲ ਦੇਹ, ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਤ ਦਾਮ, ਧਨ ਧਨ ਤੇ ਜਨ ਜਿਹ ਕਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ, ਰਹਿਤ ਅਵਰ ਕਾਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ, ਜਨਨ ਹਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਪੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰਉ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਂ ਤਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ ਸ਼ਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵਾ ਹੈ, ਤਿਸ ਕੋ ਸਿਮਰਤ ਪਰਮਗਤ ਪਾਵਾ ਹੈ, ਜਿਹ ਪ੍ਰਸਾਦ ਬਸ ਹੇ ਸੁਖ ਮੰਦਰ, ਤਿਸੇ ਧਿਆਈ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੋ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਟ ਪਟੰਬਰ ਹਟਾਵਾ ਹੈ, ਤਿਸ ਹੈ ਤਿਆਗ ਕਤ ਅਵਰ ਲੁਭਾਵਾ ਹੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰਤਾ ਕਾ ਜਸ ਗਾਵੀ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਨ, ਮੁਖ ਤਾਕੂ ਜਸ ਰਸਨ ਬਖਾਨੈ, ਜਿਹ ਪ੍ਰਸਾਦ ਤੇਰੂ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹਿ ਮਾਨ ਪਾਵਾ ਹੈ, ਨਾਨਕ ਪਤ ਸੇਤੀ ਘਰ ਜਾਵਾ ਹੈ, ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵਲਾਵਹੋ ਤਿਸ ਰਾਮ ਸੁਨੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵਹਿ ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਛੇਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾ ਸਾ ਸਿਮਰਹੋ ਪ੍ਰਭ ਉਚੇ, ਜਿਹ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾਕੀ ਭਾਗਤ ਕਰੇ, ਜਿਹ ਪ੍ਰਸਾਦ ਆਭੂਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ, ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕਉ ਕਬੂ।

ਮਿਲਾਵੇ। ਬੇਸ਼ੁਮਾਰ ਅਥਾਹ ਅਗੰਤ ਅਤੁਲੈ ਜਿਉ ਬੁਲਾਵਹੁ। ਤਿਉ ਨਾਨਕ ਦਾਸ ਬੋਲੈ ਸਲੋਕ, ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ। ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ, ਆਪੇ ਏਕ ਆਪ ਬਿਸਥਾਰ। ਜਾ ਤਿਸ ਭਾਵੇ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸੁਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕਉ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਾਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾਕੈ ਹਾਥ, ਦੀਨ ਦਯਾਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨਹੋਂ ਬਿਸਾਰੈ। ਤਿਸ ਤਾਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾ ਸਦਾ ਬਲਹਾਰ। ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਬ ਜਾਣੇ ਆਪ, ਅੰਤਰ ਜਾਮੀ ਰਹਿਓ ਬਿਆਪ। ਪ੍ਰਤ ਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸ ਹੈ ਧਿਆਤ। ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰਹਿ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨਹਾਰ, ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਨਾਏ। ਤਿਸ ਕੀ ਆਸਨ ਬ੍ਰਥੀ ਜਾਏ, ਸੇਵਕ ਕੋ ਸੇਵਾ ਬਨਾਈ। ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ। ਜਾ ਕੈ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ। ਅਨ ਦਿਨ ਪੂਜਾ ਹੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ। ਗੁਣ ਗਾਵਹ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ। ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ। ਪ੍ਰਾਣ ਤਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਪੇਖੋ ਨੇਰਾ। ਮਿਟੈ ਅਗਿਆਨ ਬਿਨਸੈ ਅੰਧੇਰਾ, ਸੁਨ ਉਪਦੇਸ਼ ਹਿਰਦੈ ਬਸਾਵਹੁ। ਮਨ ਇੱਛੇ ਨਾਨਕ ਫਲ ਪਾਵਹੁ, ਹਲਤ ਪਲਤ ਦੋਏ ਲਿਹੋ ਸਵਾਰ। ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੇਖਿਆ। ਜਿਸ ਮਨ ਬਸੈ ਤਿਸ ਸਾਚ ਪਰੀਖਿਆ, ਮਨ ਤਨ ਨਾਮ ਜਪ ਹੋ ਲਿਵਲਾਏ। ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਾਪਾਰ ਕਰੋ ਵਾਪਾਰੀ। ਦਰਗਾ ਨਿਭ ਹੈ ਖਿਪ ਤੁਮਾਰੀ, ਇਹ ਘਟ ਏਕ ਰਖੋ ਮਨ ਮਾਹੇ। ਨਾਨਕ ਬਹੁਰ ਨਾ ਆਵੇ ਜਾਹੇ, ਤਿਸ ਤੇ ਦੂਰ ਕਹਾ ਕੋ ਜਾਹੇ। ਉਬਰੈ ਰਾਖਨ ਹਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ। ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ। ਤਿਸ ਜਨ ਕਉ ਕੋਈ ਨਾ ਪਹੁੰਚਨ ਹਾਰ, ਸਿਰ ਉਪਰ ਠਾਡਾ ਗੁਰ ਸੂਰਾ। ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਤੀ ਦ੍ਰਿਸ਼ਟ। ਦਰਸ਼ਨ ਪੇਖਤ ਉਧਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ। ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ। ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਹੋ ਤੇ ਨਿਹਾਲ। ਤਾਕੈ ਨਿਕਟਨ ਆਵਤ ਕਾਲ, ਅਮਰ ਪਏ ਅਮਰਾ ਪਦ ਪਾਇਆ। ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਸੁਨ ਸਮਾਧ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਣ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਬੇਦ ਪੁਰਾਣ ਸਿਮਰਤ ਮੈਂ ਦੇਖ, ਸੱਸੀ ਅਰ ਸੂਰ ਨਖਿਅਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ

ਡੋਲੈ ਆਪ ਅਡੋਲ ਨ ਕਬਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣ ਹੈ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਬਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਬਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਓਰਾ ਕਹੋ ਕਿਨੈ ਕਾਸ਼ ਕਰਾ ਆਪ ਭਲਾ ਕਰਤੂਤ ਆਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ

ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗਹੁ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕੁਮਾਵਤ ਹੋਤ ਉਧਾਰ ਆਪ ਤਰੈ ਲੋਕ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੈ ਤਿਨ ਕੇ ਸਾਥੇ ਸਰਣ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਭੀ ਠੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹ ਤੇ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਾਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟਾਏ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੁਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਉਤੇ ਏਕ ਰਤੀ ਬਿਨ ਏਕ ਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਬੁਝਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਭਏ ਤੋ ਕਹਾ ਭਏ ਭੂਪਤੰਤ ਕੋ ਨਾਂਗੇ, ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ, ਸ੍ਰੀ ਪਸਰ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਵਸੇਖੈ, ਬੇਦ ਪੁਰਾਣ ਕਤਿਬ ਕੁਰਾਨ ਜ਼ਮੀਨ ਜਮਾਨ ਸੁਬਾਨ ਕੇ ਪੇਖੈ, ਪੌਣ ਅਹਾਰ ਜਤੀ ਜੈ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ, ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾ ਦੁਲ ਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ, ਤੂਰ ਅਰੀਨ ਮਰੂਰ ਮੁਵਾਸਨ ਮਾਤਿਮ ਤੰਗਨ ਮਾਨ ਮਲੈਂਗੇ, ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਵੀਰ ਅਪਾਰ ਬਡੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮੁਵਾਸਨ ਮਾਤਿਕ ਜਾਨ ਕੇ ਮਾਨ ਮਲਈਆ, ਗਾੜੇ ਗਡਾਨ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬੋ ਪੁੰਜ ਕਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਿਰਾਤ ਬਜੋਂ ਤਰਲੋਕੋ ਰਾਜ ਕਰੈਂਗੇ, ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ, ਬ੍ਰਹਮ ਹੇ ਸਰਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸੈ ਪਗ ਤੇ ਨਰ ਫੇਰ ਨਾ ਦੇਹ ਤਰੈਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਗ ਧਿਆਨ ਲਗਾਇਓ, ਨਾਥ ਫਿਰਿਓ ਲਈ ਸਾਧ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਯੋ, ਬਾਸ ਕਿਓ ਬਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁਬੈ ਸੁਬਿਤਾਯੋ, ਸਾਚ ਕਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਯੋ, ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ, ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਿਵਾਯੋ, ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਧਾਯੋ, ਕੂਰ ਕਿਰਿਆ

ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਾਤੈ ਮੋਹਿ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਹ ਰੱਛਾ ਨਿਜ ਕਰਦੈ ਕਰੀਐ, ਸਭੈ ਰਣ ਕੋਆ ਸੁੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਪਰਚਾਉ ਸੁ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਜੈ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ਼ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਤੀਓ। ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਯੋ, ਦੇਵ ਦੈ ਜਚਨ ਪੁਜਾਯੋ। ਆਦ ਅੰਤਿਕ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸੁਵਾਰੀ। ਸ਼ਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਵਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਕ ਕਰ ਤੁਹੁ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸਿਰ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨੈ ਭੇਵ। ਆਪ ਆਪਣੀ ਬੁੱਧ ਹੈ ਜੀਤੀ, ਵਰਨਤ ਭਿੰਨ ਭਿੰਨ ਤੁਰ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵੀ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਖ ਭਇਓ ਰਾਵ ਕਹੀ ਭੂਪਾ। ਅੰਡ ਜੀਰ ਸੇ ਤਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸੰਕਰੇ ਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੋਅੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਵਾਰ ਸਿੱਖ ਸੰਘਰੋ। ਦੁਸ਼ਟ ਜਿੱਤੇ ਉਠਵਤ ਉਤਪਾਤਾ, ਸ਼ਕਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੁ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖ ਤਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇਕ ਬਾਰ ਤਿਆ ਹੈ, ਤਾਕੇ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਨ ਜਾਹੇ ਨਿਹਰਿਓ, ਤਾਕੇ ਤਾਪ ਥਨਕ ਮੈਂ ਹਰਿਓ। ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਛਾਛ ਵਸਕੈ ਨ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ।

ਸੱਚੋ ਸੱਚ ਆਇਆ ਉਹਨੇ ਮੁੰਡੇ ਪੈਣ ਰੱਖਿਓ ਕਰ ਸੁਰਿੰਦਰ ਕਮਾਇਆ ਬਿਨਾਂ ਤੋੜੇ ਨੂੰ ਤਨ ਪਾਣੀ ਥੋੜਾ ਖਾਇਆ ਗੋਮਤੀ ਜੀ ਅਗਲਾ ਸੁਆਇਆ।

0: ਜੋ ਕਿਛ ਕਰਨਾ ਸੋ ਕਰਿਆ ਮਹੱਲਾ ਦੂਜਾ।
1: ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ ਖੱਤਰੀ ਸਬਦੰ ਸੂਰ ਸਬਦੰ ਸੁਧਰ ਸਬਦੰ ਪ੍ਰਾਕਿਰਤਾ ਹੈ ਸਰਵ ਸਬਦੰ ਵੇਦ ਸਬਦੰ ਵੇਦ ਪ੍ਰਾਣ।

ਗੁਰੂ ਅੰਤਰ ਜਾਮੇ ਸਤਿ ਜੀ ਆਪ ਜੀ ਦੀ ਹਾਜ਼ਰੀ ਪੜਦਿਆਂ ਹੋਇਆਂ ਬੇਅੰਤ ਗੁਰਸਿੱਖ ਮਾਈ ਭਾਈ ਵੱਲੋਂ ਆਪ ਜੀ ਦੇ ਬਣਦੇ ਸਤਿਕਾਰ ਜੋ ਬੇਅੰਤ ਮੈਂ ਟੱਕਰਦੇ ਆਪ ਜੀ ਸਾਰਿਆਂ ਨੂੰ ਸਿੱਖੀ ਦਾਨ ਭਰੋਸਾ ਦਾਨ ਚੰਨਕ ਆਪਣਾ ਪਿਆਰ ਬਖਸ਼ਣਾ ਖਜ਼ਾਨੇ ਭਰਪੁਰ ਕਰਨੇ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਕੀਰਤਨ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਵਾਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਾਸ ਵੱਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗੁ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ।

जनम हम काल को तोवा, सुख हो टल गुरु सेविया, अहनस सहज सबाए, दर्शन परसे गुरु का, जन्म मरण दुख जाए। सतनाम श्री वाहेगुरु साहिब जीओ। सूही महला चौथा, जुथा हर आराधिया, तिथा हर मित सहाई, गुर कृपा ते हर मन वसा, होरत बिध लया न जाई। जिथा हर आराधिया, तिथा हर मित सहाई, गुर कृपा ते हर मन वसा, होरत बिध लया न जाई। हर धन संचिया भाई, जे हलत पलत हर होए सखाई। रहाओ सत संगते संग हर धन खटिया, होर था होरत उपाय, हर धन कुतै न पाई। हर रत्न का वापारिया, हर रतन धन विहज है, कच्चा के वापारिया, वाक हर धन लया न जाई। हर धन रतन जवे हर माणक, हर धन नाल अमृत वैलै, बतै हर भक्ति हर लिवलाई। हर धन अमृत वेलै, वत्तै का बीजिया, भगत खाए खर्च रहै, निकुटै नाही। हलत पलत हर धनै की, भगतां को मिली वडियाई। हर धन निर्भउ सदा सदा, अस्थिर है साचा, एहो हर धन अग्नि तस्कराय, पाणियै जमदूता, किसे का गवाया ना जाई। हर धन को उचका, नेड़े नेड़ न आवई, जम जागाती डंड ना लगाई। साकती पाप करके बिखिया धन संचिया, तिना एक विख नाल ना जाई। हलता विच साकत दुहेले पए, हथ हो छुड़क गया, अगै पलत साकत हर दरगाह ढोई न पाई। इस हर धन का साहो, हर आप है संत हो, जिस नाव दे सो हर धन लद चलाई। इस हर धनाय का तोटा कदे न आवई, जन नानक को गुर सुझी पाई। इस हर धन का साहो, हर आप है संत हो, जिस नाव दे सो हर धन लद चलाई। इस हर धनाय का तोटा कदे न आवई, जन नानक को गुरु सची पाई। वाहिगुरु जी का खालसा, वाहिगुरु जी की फतेह। जुगो जुग अटल, तन तन साहिब श्री गुरु ग्रंथ साहिब महाराज जी की पावन हजूरी अंदर जड़ बैठी अति सत्कारयोग साध संगत जीओ, वड्या भागां वाले हो, रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो।
ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 733 ਅਤੇ 34 ਅੰਗ ਦੇ ਸਵਾਇਮਾਨ ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਨੇ ਬੋਲ ਇੱਥੋਂ ਆਰੰਭ ਕੀਤੇ ਨੇ। ਸੂਹੀ ਮਹੱਲਾ ਚੌਥਾ ਸੂਹੀ ਰਾਗ ਹੈ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸ਼ਬਦ ਉਚਾਰਨ ਕਰ ਪਹਿਲੀ ਪੰਕਤੀ ਜਿੱਥ ਹੈ ਹਰ ਆਰਾਧਿਐ ਤਿੱਥ ਹੈ ਹਰ ਮਿੱਤ ਸਹਾਇ। ਪਰਮਾਤਮਾ ਐਸਾ ਮਿੱਤਰ ਹੈ ਉਸ ਮਿੱਤਰ ਨੂੰ ਅਸੀਂ ਜਿੱਥੇ ਵੀ ਆਰਾਧਦੇ ਹਾਂ ਜਿੱਥੇ ਵੀ ਯਾਦ ਕਰਦੇ ਹਾਂ ਉੱਥੇ ਸਾਡੀ ਸਹਾਇਤਾ ਕਰਨ ਵਾਸਤੇ ਪਹੁੰਚ ਜਾਂਦਾ ਪਰਮਾਤਮਾ। ਬੰਦਾ ਇੱਕ ਸਮੇਂ ਇੱਕ ਜਗ੍ਹਾ ਹਾਜ਼ਰ ਹੋ ਸਕਦਾ ਦੋ ਜਗ੍ਹਾ 'ਤੇ। ਹੁਣ ਆਪਾਂ ਗੁਰੂ ਘਰ ਵਿੱਚ ਬੈਠੇ ਹਾਂ ਪਰ ਇਸ ਵੇਲੇ ਸਾਡਾ ਵਜੂਦ ਘਰ ਵਿੱਚ ਨਹੀਂ, ਅਸੀਂ ਇੱਕ ਸਮੇਂ ਇੱਕ ਜਗ੍ਹਾ। ਤੁਸੀਂ ਘਰ ਵਿੱਚ ਬੈਠੇ ਹੋਰ ਕਿਤੇ। ਸਾਡੇ ਰਿਸ਼ਤੇਦਾਰ ਭੈਣ ਭਰਾ ਦੂਰ ਦੁਰਾਡੇ ਇੰਡੀਆ ਵਿੱਚ ਬੈਠੇ ਨੇ, ਉਹ ਸਾਡੇ ਕੋਲ ਨੇ, ਅਸੀਂ ਉਹਨਾਂ ਦੇ ਕੋਲ ਨੇ। ਅਤੇ ਜਦੋਂ ਅਸੀਂ ਇੱਕ ਦੂਜੇ ਦੇ ਨੇੜੇ ਨਹੀਂ ਆਵਾਂਗੇ ਉਹ ਮੁਸੀਬਤ ਵਿੱਚ ਫਸਿਆ ਹੋਏਗਾ, ਅਸੀਂ ਕਿਵੇਂ ਉਹਦੀ ਸਹਾਇਤਾ ਕਰ ਸਕਾਂਗੇ? ਨਹੀਂ ਕਰ ਸਕਾਂ, ਕਿਉਂਕਿ ਅਸੀਂ ਤਾਂ ਇੱਕ ਜਗ੍ਹਾ 'ਤੇ ਬੈਠੇ ਦੂਰ ਬੈਠੇ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਬਾ ਕਮਾਲ ਬਚਨ ਕਹੇ ਨੇ। ਕਹਿਣ ਲੱਗੇ ਬੰਦਿਆ ਰੱਬ ਇੱਕ ਇਹੋ ਜਿਹੀ ਮਹਾਨ ਸ਼ਕਤੀ ਹੈ, ਪਾਵਰ ਹੈ, ਗੁਰੂ ਇੱਕ ਮਹਾਨ ਤਾਕਤ ਹੈ। ਗੁਰੂ ਅਤੇ ਪਰਮਾਤਮਾ ਉਹ ਸਾਡੇ ਤੋਂ ਕਦੀ ਦੂਰ ਨਹੀਂ ਜੀ। ਅਸੀਂ ਜਿੱਥੇ ਵੀ ਬੈਠੀ ਹੋਈਏ ਨਾ ਉੱਥੇ ਗੁਰੂ ਅਤੇ ਪਰਮਾਤਮਾ ਸਾਡੇ ਅੰਗ ਸੰਗ ਨੇ। ਉਹ ਇੱਕ ਸਮੇਂ ਇੱਕ ਜਗ੍ਹਾ 'ਤੇ ਨਹੀਂ ਜੀ, ਪਰਮਾਤਮਾ ਇੱਕ ਸਮੇਂ ਹਰੇਕ ਜਗ੍ਹਾ 'ਤੇ। ਜਹ ਜਹ ਪੇਖੋ ਤਹੇ ਹਜ਼ੂਰ ਦੂਰ ਕਤਹੂ ਨਾ ਜਾ। ਰੱਬ ਰਹੇ ਆ ਸਰਬੱਤਰ ਮਹਿਮਾਨ ਸਦਾ ਤਿਆਰ। ਸੇਵਕ ਕੋ ਨਿਕਟੀ ਹੋਏ ਦਿਖਾਵਣ ਜਹ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਜਿੱਥੇ ਵੀ ਸੇਵਕ ਗੁਰੂ ਨੂੰ ਪਰਮਾਤਮਾ ਨੂੰ ਯਾਦ ਕਰਦਾ ਗੁਰੂ ਪਰਮਾਤਮਾ ਧਾਵੇ ਦੇ ਅਰਥ ਨੇ ਦੌੜ ਕੇ ਉੱਥੇ ਪਹੁੰਚ ਜਾਂਦੇ ਉਹਦੀ ਮਦਦ ਕਰਨ ਵਾਸਤੇ, ਉਹਦੀ ਸਹਾਇਤਾ ਕਰਨ ਵਾਸਤੇ। ਪਰਮਾਤਮਾ ਦੀ ਇਹ ਪਾਵਰ ਦਾ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜ਼ਿਕਰ ਕਰਦੇ ਪਏ। ਆਪ ਇਤਿਹਾਸ ਤੋਂ ਜਾਣੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ
ਭਾਈ ਮੱਖਣ ਸ਼ਾਹ ਲਬਾਣਾ ਸਮੁੰਦਰ ਦੇ ਵਿੱਚ ਬੇੜਾ ਅਟਕ ਗਿਆ। ਹੁਣ ਉੱਥੇ ਬੜਾ ਯਤਨ ਕੀਤਾ, ਹਾਲਾਂਕਿ ਉਹਦੇ ਨਾਲ ਸੈਨਿਕ ਹੁੰਦੇ ਨੇ, ਉਹਦੇ ਸਿਪਾਹੀ ਨੇ, ਵਰਕਰ ਨੇ, ਬਹੁਤ ਯਤਨ ਕੀਤਾ ਹੈ, ਪਰ ਨਹੀਂ ਆਪਣਾ ਆਪ ਜਾ ਸਕੇ। ਪਰ ਉਸੇ ਵੇਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਰਤ ਕਰਕੇ ਜੁੜ ਗਿਆ ਅਤੇ ਬਚਨ ਕਹਿ ਸੀ, ਦਾਤਿਆ ਹੁਣ ਤੇ ਤੂੰ ਹੀ ਐਸਾ ਮਿੱਤਰ ਹੈ ਜਿਹੜਾ ਮੈਨੂੰ ਇਸ ਸਮੁੰਦਰ ਵਿੱਚ ਡੁੱਬਦੇ ਹੋਏ ਨੂੰ, ਮੈਨੂੰ ਅਤੇ ਮੇਰੇ ਬੇੜੇ ਨੂੰ ਬਚਾ ਸਕਦਾ। ਕਿ ਮਹਾਰਾਜ ਜੀ ਉੱਥੇ ਨਹੀਂ ਗਏ, ਉਹਦੀ ਸਹਾਇਤਾ ਕੀਤੀ, ਕਿਉਂਕਿ ਗੁਰੂ ਕੋਲ ਅਤੇ ਪਰਮਾਤਮਾ ਕੋਲ ਐਸੀ ਪਾਵਰ ਹੈ, ਤਾਕਤ ਹੈ। ਦੁਨੀਆਂ ਦੇ ਵਿੱਚ ਸਾਡੇ ਸੱਜਣ ਮਿੱਤਰ ਬਹੁਤ, ਉਹ ਸਾਡੀ ਸਹਾਇਤਾ ਕਰ ਸਕਦੇ ਨੇ, ਕੋਈ ਸ਼ੱਕ ਨਹੀਂ। ਤੁਸੀਂ ਆਪਣੇ ਮਿੱਤਰ ਨੂੰ ਆਵਾਜ਼ ਮਾਰੋ, ਭੱਜਾ ਹੁੰਦਾ, ਪਰ ਨੇੜੇ ਹੋਏਗਾ ਤਾਂ ਹੀ ਆਏਗਾ, ਜੇ ਬੈਠੇ ਕੁਆਂ ਦੂਰ ਹੋਏਗਾ ਫਿਰ ਕਿੱਥੋਂ ਆਏ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਬੰਦੇ ਤੈਨੂੰ ਐਸੇ ਇੱਕ ਮਿੱਤਰ ਦੀ ਅਸੀਂ ਦੱਸ ਪਾ ਰਹੇ ਹਾਂ, ਉਹਨੂੰ ਜਿੱਥੇ ਵੀ ਭਾਵੇਂ ਕਰੋੜਾਂ ਮੀਲਾਂ ਦੂਰ ਹੋਵੇ, ਹਜ਼ਾਰਾਂ ਮੀਲਾਂ ਦੂਰ ਹੋਵੇ, ਬਸ ਉਹਨੂੰ ਤੂੰ ਇੱਕ ਵਾਰੀ ਆਪਣਾ ਮਿੱਤਰ ਬਣਾ ਲਾ, ਸੱਜਣ ਬਣਾ ਲਾ, ਜਦੋਂ ਵੀ ਮੁਸੀਬਤ ਭਰਿਆ ਤੇਰੇ ਤੇ ਸਮਾਂ ਆਏ, ਉਹ ਪਰਮਾਤਮਾ ਉੱਥੇ ਜਾ ਕੇ ਤੇਰੀ ਬੌੜੀ ਕਰੇਗਾ, ਤੇਰੀ ਬਾਂਹ ਫੜ ਲੇ, ਤੇਰੀ ਸਹਾਇਤਾ ਕਰੇਗਾ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਮੈਂ ਪ੍ਰਮਾਣ ਸਾਂਝਾ ਕਰਦੇ, ਉਹਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ, ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿਤਾਵੇ ਉਹ ਸਪਾਰ ਬ੍ਰਹਮ ਲੱਗੇ ਨਾ, ਤੱਤੀ ਵਾ ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ। ਉਹ ਹਰੀ ਪਰਮਾਤਮਾ ਮਿੱਤਰ ਜਿਹੜਾ ਸਾਡਾ ਨਾ, ਜੇ ਬਣ ਜਾਏ ਮਿੱਤਰ, ਅਸੀਂ ਉਹਨੂੰ ਮਿੱਤਰ ਬਣਾ ਲਈਏ, ਅਤੇ ਫਿਰ ਜਿੱਥੇ ਵੀ ਅਸੀਂ ਅਰਾਧਾਂਗੇ ਯਾਦ ਕਰਾਂਗੇ, ਉੱਥੇ ਸਾਡੀ ਸਹਾਇਤਾ ਕਰਨ ਵਾਸਤੇ ਪਹੁੰਚੇ। ਇੱਕ ਪ੍ਰਵਾਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਦੋਂ ਮਿੱਤਰ ਦੀ ਦੋਸਤੀ ਦੀ ਗੱਲ ਆਈ ਨਾ, ਤੇ ਦੁਨੀਆਂ ਦੇ ਬੰਦਿਆਂ ਦੀ ਗੱਲ ਕੀਤੀ, ਦੁਨੀਆਂ, ਕਿਉਂਕਿ ਬੰਦਾ ਬੜਾ ਮਾਣ ਕਰਦਾ ਵੀ ਫਲਾਣਾ ਬੰਦਾ ਮੇਰਾ ਬੜਾ ਪੁਰਾਣਾ ਦੋਸਤ ਹੈ, ਸੱਜਣ ਮਿੱਤਰ ਹੈ, ਉਹਦੇ ਹੁੰਦਿਆਂ ਤੇ ਮੈਨੂੰ ਪਰਵਾਹ ਹੀ ਕੋਈ ਨਹੀਂ। ਸਿਆਣੇ ਕਹਿੰਦੇ ਨੇ, ਸੱਜਣ ਮਿੱਤਰ ਨੂੰ ਪਰਖਣਾ ਹੋਵੇ ਤੇ ਸੁੱਖ ਵੇਲੇ ਨਾ ਪਰਖਿਆ ਕਰ, ਸੁੱਖ ਵੇਲੇ ਤੇ ਹਜ਼ਾਰਾਂ ਮਿੱਤਰ ਬਣ ਜਾਂਦੇ, ਸੁੱਖ ਵੇਲੇ ਤੇ ਜਿਹਨੂੰ ਨਹੀਂ ਵੀ ਤੁਸੀਂ ਬੁਲਾਓ ਉਹ ਵੀ ਕੋਲ ਆ ਕੇ ਬਹਿ ਜਾਂਦਾ, ਉਹ ਵੀ ਕਹਿੰਦਾ ਵੀ ਮੈਂ ਤੇਰਾ ਸੱਜਣ ਮਿੱਤਰ। ਮਿੱਤਰ ਦੀ ਪਰਖ ਕਰਨੀ ਹੋਵੇ ਤੇ ਦੁੱਖ ਦੇ ਸਮੇਂ ਕਰੋ, ਦੁੱਖ ਵੇਲੇ ਕੋਈ ਬਾਂਹ ਫੜਦਾ ਕਿ ਨਹੀਂ, ਉਦੋਂ ਪਤਾ ਲੱਗਦਾ ਸ੍ਰੀ ਮਿੱਤਰ ਕੌਣ। ਜੇ ਦੁਨੀਆਂ ਦੇ ਵਿੱਚ ਕਹਿਣ ਵਾਲੇ ਬਹੁਤ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਦੁਨੀਆਂਦਾਰੀ ਮਿੱਤਰਾਂ ਦਾ ਦੋਸਤਾਂ ਦਾ ਜ਼ਿਕਰ ਬਾਣੀ ਵਿੱਚ ਕੀਤਾ। ਉਹ ਕਹਿੰਦੇ ਨੇ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ, ਜਿੱਚਰ ਪਹਿਨਣ ਖਾਵਣ। ਇਹ ਸੁੱਖ ਦੇ ਵੇਲੇ ਜਿੰਨੀ ਦੇਰ ਤੁਹਾਡੇ ਕੋਲੋਂ ਕੁਝ ਖਾਣ ਪੀਣ ਨੂੰ ਮਿਲੇਗਾ, ਕਿਸੇ ਬੰਦੇ ਦੀ ਲੋੜ ਪੂਰੀ ਹੁੰਦੀ ਰਹੇਗੀ, ਉਨੀ ਦੇਰ ਤੱਕ ਤੁਹਾਡਾ ਦੋਸਤ ਹੈ, ਫਰੈਂਡ ਹੈ, ਸੱਜਣ ਹੈ, ਮਿੱਤਰ ਹੈ। ਜਿਸ ਦਿਨ ਉਹਨੂੰ ਤੁਸੀਂ ਜਵਾਬ ਦੇ ਦਿਓਗੇ ਨਾ ਕਿਸੇ ਚੀਜ਼ ਤੋਂ, ਉਸੇ ਦਿਨ ਹੀ, ਪਿੱਛੇ ਨਹੀਂ ਹਟੇਗਾ, ਤੁਹਾਡੀ ਪਿੱਠ ਪਿੱਛੇ ਉਹ ਬੰਦ ਗੰਦੇ ਭੈੜੇ ਸ਼ਬਦ ਵੀ ਬੋਲੇਗਾ ਵੀ ਇਹੋ ਜਿਹਾ ਤੇ ਉਹ ਬੰਦਾ ਹੀ ਮੈਂ ਸੰਸਾਰ ਵਿੱਚ ਨਹੀਂ ਵੇਖਿਆ। ਇਹ ਇੱਕ ਸੰਸਾਰ ਦੇ ਵਿੱਚ ਮਨੁੱਖ ਦੀ ਫਿਤਰਤ ਦਾ ਜ਼ਿਕਰ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਉਹ ਕਹਿੰਦੇ ਨੇ, ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ। ਗੰਢ ਦੇ ਅਰਥ ਪਤਾ ਕੀ ਹੁੰਦੇ? ਸੰਬੰਧ ਰੱਖਣਾ, ਇੱਕ ਦੂਜੇ ਨਾਲ ਮਿਲ ਕੇ ਰਹਿਣਾ। ਕਿੰਨੀ ਦੇਰ ਤੱਕ? ਜਿੱਚਰ ਪਹਿਨਣ ਖਾਵਣੇ, ਜਿੰਨੀ ਦੇਰ ਤੱਕ ਉਹਨੂੰ ਤੁਸੀਂ ਖਵਾਓਗੇ, ਉਹਦੀ ਲੋੜ ਪੂਰੀ ਕਰੋਗੇ, ਉਨੀ ਦੇਰ ਤੱਕ ਤੁਹਾਡੇ ਨਾਲ ਸੰਬੰਧ ਰੱਖੇਗਾ ਵੀ ਮੇਰਾ ਬੜਾ ਪਿਆਰਾ ਮਿੱਤਰ। ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਛ ਨਾ ਹੋਵੇ, ਤਿੱਤ ਦਿਨ ਬੋਲਣ ਗੰਧ। ਉਸੇ ਦਿਨ ਤੁਹਾਡੀ ਨਿੰਦਿਆ ਸ਼ੁਰੂ ਕਰ ਦੇਣ। ਇਸ ਸੰਸਾਰ ਦੇ ਮਿੱਤਰਾਂ ਦਾ ਜ਼ਿਕਰ ਕੀਤਾ। ਇੱਕ ਧੰਨ ਗੁਰੂ ਅਰਜਨ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਆਉਂਦਾ ਸੂਹੀ ਰਾਗ ਦੇ ਵਿੱਚ, ਉਹ ਸੱਜਣ ਠੱਗ ਦੇ ਘਰ ਦੇ ਵਿੱਚ ਜਾ ਕੇ ਮਹਾਰਾਜ ਜੀ ਨੇ ਉਚਾਰਨ ਕੀਤਾ। ਮਹਾਰਾਜ ਕਹਿਣ ਲੱਗੇ, ਜੇ ਮਿੱਤਰ ਬਣਾਉਣਾ ਹੀ ਨਾ, ਤੇ ਇਹੋ ਜਿਹਾ ਮਿੱਤਰ ਬਣਾ ਜਿਹੜਾ ਮਿੱਤਰ ਬਣ ਕੇ ਤੈਨੂੰ ਮੌਤ ਦੇ ਘਾਟ ਨਾ ਉਤਾਰੇ। ਕਿਉਂਕਿ ਸੱਜਣ ਠੱਗ ਜਿਹੜਾ ਸੀ ਨਾ,
ਉਹ ਸੱਜਣ ਬਣ ਕੇ ਲੋਕਾਂ ਨੂੰ ਮਾਰਦਾ, ਮਿੱਤਰ ਬਣ ਕੇ ਮਾਰਦਾ। ਮਹਾਰਾਜ ਕਹਿਣ ਲੱਗੇ, ਦੁਨੀਆਂ ਦੇ ਲੋਕੋ, ਇਹੋ ਜਿਹਾ ਮਿੱਤਰ ਬਣਾਓ ਜਿਹੜਾ ਤੁਹਾਨੂੰ ਮੌਤ ਨਾ ਦੇਵੇ, ਜਿਹੜਾ ਤੁਹਾਨੂੰ ਜੀਵਨ ਦੇ ਸਕੇ, ਜਿਹੜਾ ਤੁਹਾਡੀ ਸਹਾਇਤਾ ਕਰ ਸਕੇ। ਉਸ ਹੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲ ਨੇ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੇ ਮਸ, ਧੋਤਿਆਂ ਝੂਠ ਨਾ ਉਤਰੇ ਜੇ ਸੌ ਧੋਵਾਂ, ਤੇ ਸੱਜਣ ਸੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦਿਸਣ। ਐਸਾ ਸੱਜਣ ਬਣਾ ਜਿੱਥੇ ਵੀ ਤੇਰਾ ਲੇਖਾ ਜੋਖਾ ਹੋਵੇ ਉੱਥੇ ਆਣ ਕੇ ਤੇਰੀ ਸਹਾਇਤਾ ਕਰਨ ਵਾਸਤੇ ਪਾਉਣ, ਉੱਥੇ ਕਹਿ ਦੇਣ ਵੀ ਮੈਂ ਸੱਜਣਾ ਮੈਂ ਆ ਗਿਆ, ਮੇਰੇ ਹੁੰਦੇ ਤੈਨੂੰ ਕਿਸੇ ਦੀ ਪਰਵਾਹ ਨਹੀਂ। ਉਹ ਐਸਾ ਮਿੱਤਰ ਜਿਹੜਾ ਹੈ ਨਾ, ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹਰੀ ਪਰਮਾਤਮਾ ਹੀ ਹੋ ਸਕਦਾ, ਗੁਰੂ ਹੀ ਹੋ ਸਕਦਾ, ਜਿਹੜਾ ਹਰ ਵਕਤ ਜਿੱਥੇ ਵੀ ਮੁਸੀਬਤ ਵਿੱਚ ਫਸੇਗਾ ਉੱਥੇ ਪਰਮਾਤਮਾ ਤੇਰੀ ਸਹਾਇਤਾ ਕਰੇਗਾ। ਜਿੱਥੇ ਹਰ ਅਰਾਧੀਏ, ਪਹਿਲੀ ਪੰਕਤੀ, ਜਿੱਥੇ ਵੀ ਉਹਨੂੰ ਯਾਦ ਕਰਦੇ, ਤਿੱਥੇ ਹਰ ਮਿੱਤ ਸਹਾਈ, ਉੱਥੇ ਹਰੀ ਮਿੱਤਰ ਸਾਡੀ ਸਹਾਇਤਾ ਕਰਨ ਵਾਸਤੇ ਪਹੁੰਚ ਜਾਂਦਾ। ਪੁੱਛਿਆ ਜੀ, ਉਸ ਮਿੱਤਰ ਦੇ ਨਾਲ ਕਿਵੇਂ ਸਾਡੀ ਨੇੜਤਾ ਬਣੇ, ਉਹ ਹਰੀ ਨੂੰ ਕਿਵੇਂ ਅਸੀਂ ਮਿੱਤਰ ਬਣਾਈਏ, ਕਿਵੇਂ ਸਾਡੀ ਉਹਦੇ ਤੱਕ ਪਹੁੰਚ ਹੋ ਸਕਦੀ। ਮਹਾਰਾਜ ਕਹਿੰਦੇ, ਗੁਰ ਕਿਰਪਾ ਤੇ ਹਰ ਮਨ ਵਸਾ, ਹੋਰ ਤੇ ਬਿਦ ਲਿਆ ਨਾ ਜਾਈ। ਕਹਿਣ ਲੱਗੇ, ਜੇ ਤੈਨੂੰ ਕਿਤੇ ਗੁਰੂ ਮਿਲ ਜੇ ਨਾ, ਤੂੰ ਗੁਰੂ ਦੇ ਚਰਨਾਂ ਨਾਲ ਜੋੜਦਾ ਤੇ ਗੁਰੂ ਤੈਨੂੰ ਹਰੀ ਮਿੱਤਰ ਨਾਲ ਜੋੜ ਸਕਦਾ, ਪਰਮਾਤਮਾ ਤੱਕ ਪਹੁੰਚਾ ਸਕਦਾ। ਸਾਡੇ ਇੱਕ ਸਿੱਖ ਵਿਦਵਾਨ ਹੋਏ ਨੇ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਸਾਹਿਬ, ਬਹੁਤ ਉੱਘੇ ਕਥਾਵਾਚਕ, ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ। ਉਹਨਾਂ ਦੀ ਇੱਕ ਪੁਸਤਕ ਦੇ ਵਿੱਚ ਬੜੀ ਸੋਹਣੀ ਇਹਦੇ ਨਾਲ ਰਿਲੇਟਡ ਛੋਟੀ ਜਿਹੀ ਉਹਨਾਂ ਨੇ ਇੰਜ ਕਹਿ ਲਈ ਵੀ ਕਹਾਣੀ ਸਾਡੇ ਸਾਹਮਣੇ ਰੱਖੀ। ਉਹ ਕਹਿੰਦੇ ਨੇ, ਬੰਦੇ ਨੂੰ ਜਦੋਂ ਮੁਸੀਬਤ ਬਣਦੀ ਹੈ ਨਾ, ਤੇ ਉਹਦੀਆਂ ਤਿੰਨ ਧਿਰਾਂ ਹੁੰਦੀਆਂ ਨੇ, ਤਿੰਨ ਧਿਰਾਂ ਜਿੱਥੇ ਜਾ ਕੇ ਉਹ ਵਿਚਾਰਾ ਆਪਣੀ ਮਦਦ ਕਰਨ ਵਾਸਤੇ ਗੁਹਾਰ ਲਾਉਂਦਾ। ਤੇ ਬੰਦਾ ਕਹਿੰਦਾ ਵੀ ਇਹਨਾਂ ਦੇ ਹੁੰਦਿਆਂ ਮੈਨੂੰ ਕਿਸੇ ਦੀ ਪਰਵਾਹ। ਉਹ ਤਿੰਨ ਧਿਰਾਂ ਪਤਾ ਕਿਹੜੀਆਂ ਨੇ? ਪਹਿਲੀ ਧਿਰ ਹੁੰਦੀ ਜੇ ਬੱਚੇ ਦੀ ਮਾਂ ਤੇ ਪਿਓ, ਬੱਚੇ ਨੂੰ ਪਤਾ ਹੈ ਕੋਈ ਮੁਸੀਬਤ ਆਏਗੀ, ਹੋਰ ਭਾਵੇਂ ਕੋਈ ਮੇਰੀ ਸਹਾਇਤਾ ਕਰੇ ਨਾ ਕਰੇ, ਪਰ ਮਾਂ ਮੈਨੂੰ ਤੱਤੀ ਵਾਹ ਨਹੀਂ ਲੱਗਣ ਦੇ, ਮੇਰੇ ਪਿਓ ਦੇ ਹੁੰਦਿਆਂ ਮੈਨੂੰ ਕਿਸੇ ਦੀ ਪਰਵਾਹ। ਦੂਸਰੀ ਧਿਰ ਬੰਦਾ ਮੰਨਦਾ ਜੇ ਵੀ ਚਲੋ ਮਾਂ ਪਿਓ ਵੀ ਕਈ ਵਾਰੀ ਸਾਥ ਛੱਡਦੇ ਨਾ, ਤੇ ਦੂਸਰੀ ਧਿਰ ਹੈ ਬੰਦੇ ਦੀ ਚੌਧਰੀ ਦੀ ਕੋਲ, ਜਾਂ ਜਿਵੇਂ ਅੱਜ ਪਿੰਡਾਂ ਦੇ ਵਿੱਚ ਆਪਾਂ ਸਰਪੰਚ ਕਹਿ ਦਿੰਦੇ ਵੀ ਪਿੰਡ ਦੇ ਵਿੱਚ ਜਦੋਂ ਕਿਸੇ ਬੰਦੇ ਤੇ ਮੁਸ਼ਕਿਲ ਬਣਦੀ ਉਹ ਕਹਿੰਦਾ ਚਲੋ ਸਰਪੰਚ ਨੂੰ ਜਾ ਕੇ ਇਹਨੇ ਮੇਰਾ ਫੈਸਲਾ ਕਰਾ ਲਓ। ਦੂਸਰੀ ਧਿਰ ਬੰਦੇ ਦੀ ਚੌਧਰੀ ਹੁੰਦੀ, ਜਦੋਂ ਪਿੰਡ ਦਾ ਮੋਹਤਬਾਰ ਬੰਦਾ ਚੌਧਰੀ ਸਰਪੰਚ ਵੀ ਉਹਦੀ ਸਹਾਇਤਾ ਨਾ ਕਰ ਸਕੇ ਹੱਥ ਖੜੇ ਕਰਦਾ, ਫਿਰ ਬੰਦਾ ਕਹਿੰਦਾ ਵੀ ਜਿਹੜਾ ਇਸ ਵੇਲੇ ਮੇਰੇ ਦੇਸ਼ ਦਾ ਰਾਜ ਭਾਗ ਸਾਂਭੀ ਬੈਠਾ, ਮੈਂ ਉਹਦੇ ਕੋਲ ਜਾ ਕੇ ਪੁਕਾਰ ਕਰਦਾ ਵੀ ਮੈਂ ਮੁਸੀਬਤ ਵਿੱਚ ਮੇਰੀ ਸਹਾਇਤਾ ਕਰੋ। ਸਮਾਂ ਇਹੋ ਜਿਹਾ ਬਣ ਜਾਂਦਾ ਹੈ ਵੀ ਕਈ ਵਾਰੀ ਮਾਂ ਪਿਓ ਵੀ ਨਹੀਂ ਸਹਾਇਤਾ ਕਰ ਸਕਦੇ, ਪਿੰਡ ਦਾ ਚੌਧਰੀ ਵੀ ਨਹੀਂ ਸਹਾਇਤਾ ਕਰ ਸਕਦਾ, ਰਾਜੇ ਵੀ ਕਈ ਵਾਰੀ ਹੱਥ ਖੜੇ ਕਰ ਦਿੰਦੇ। ਪਰ ਉਹ ਸਾਡੇ ਸਿੱਖ ਵਿਦਵਾਨ ਕਹਿੰਦੇ ਨੇ, ਭਲਿਆ ਜਦੋਂ ਤਿੰਨੇ ਧਿਰਾਂ ਜਵਾਬ ਦੇ ਜਾਣ, ਉਦੋਂ ਇੱਕ ਧਿਰ ਹੋਰ ਹੈ, ਉਹ ਹੈ ਪਰਮਾਤਮਾ। ਜੇ ਕਿਤੇ ਉਸ ਧਿਰ ਦਾ ਆਸਰਾ ਲੈ ਲੈਣ ਤੇ ਸੱਚ ਜਾਣੀ ਤੇਰਾ ਵਾਲ ਵੀ ਵੰਗਾ ਨੇ। ਉਹਨਾਂ ਨੇ ਉਦਾਹਰਨ ਪਤਾ ਕੀ ਦਿੱਤੀ, ਕਹਿਣ ਲੱਗੇ ਵੀ ਇੱਕ ਰਿਆਸਤ ਦਾ ਰਾਜਾ ਸੀ, ਰਾਜੇ ਨੂੰ ਲੱਗ ਗਿਆ ਰੋਗ, ਬੜੀ ਭੈੜੀ ਕੋਈ ਬਿਮਾਰੀ ਲੱਗ ਗਈ, ਖਤਰਨਾਕ, ਜਿਹੜੀ ਮੌਤ ਦੇ ਘਾਟ ਉਤਾਰਨ ਵਾਸਤੇ ਤਿਆਰ। ਹੁਣ ਰਾਜੇ ਮਹਾਰਾਜਿਆਂ ਨੇ ਆਪਣੇ ਘਰ ਦੇ ਵਿੱਚ ਵੈਦ ਤੇ ਹਕੀਮ ਰੱਖੇ ਹੁੰਦੇ ਨੇ, ਉਹਨਾਂ ਨੇ ਬੜਾ ਇਲਾਜ ਕੀਤਾ ਵੈਦਾਂ ਨੇ ਹਕੀਮਾਂ ਨੇ, ਪਰ ਰਾਜੇ ਦੀ ਬਿਮਾਰੀ ਉਹਦਾ ਖਿਹੜਾ ਨਹੀਂ ਸੀ ਛੱਡਦੀ। ਅਖੀਰ ਦੇ ਵਿੱਚ ਉਹਨਾਂ ਵੈਦਾਂ ਨੇ ਇੱਕ ਢੰਗ ਦੱਸਿਆ ਸੀ ਰਾਜੇ ਨੂੰ, ਕਹਿਣ ਲੱਗੇ ਵੀ ਆਹ ਢੰਗ ਹੈ, ਜੁਗਤੀ ਹੈ, ਅਖੀਰਲੀ ਜਿਹਨੂੰ ਅਸੀਂ ਕਰਕੇ ਵੇਖ ਲਈਏ ਹੋ ਸਕਦਾ ਤੂੰ ਬਚ ਜਾਣਾ। ਉਹ ਕਹਿਣ ਲੱਗਾ ਵੀ ਕਿਹੜੀ? ਕਹਿਣ ਲੱਗੇ ਵੀ ਕੋਈ ਬੱਚਾ ਹੋਵੇ 8-10 ਸਾਲ ਦਾ, ਉਹਦਾ ਮਾਰ ਕੇ ਉਹਦਾ ਦਿਲ ਕੱਢਿਆ ਜਾਏ,
ਉਹਦੇ ਦਿਲ ਦੇ ਵਿੱਚ ਆ ਦਵਾਈ ਮਿਲਾ ਕੇ ਤੇ ਉਹ ਤੈਨੂੰ ਦਿੱਤੀ ਜਾਏ ਤੇ ਉਹਦੇ ਨਾਲ ਤੇਰਾ ਰੋਗ ਕੱਟਿਆ ਜਾਏ। ਉਹ ਰਾਜਾ ਕਹਿਣ ਲੱਗਾ ਵੀ ਇਹ ਕਿਹੜੀ ਵੱਡੀ ਗੱਲ, ਏਡਾ ਵੱਡਾ ਮੇਰਾ ਵੱਡਾ ਰਾਜ, ਕੋਈ ਬੱਚਾ ਫੜ ਕੇ ਲੈ ਆਓ, ਜੇ ਨਹੀਂ ਕੋਈ ਦਿੰਦਾ ਤੇ ਮੁੱਲ ਖਰੀਦ ਲਿਆਓ, ਕਿਹੜਾ ਮੇਰੇ ਘਰ ਦੇ ਵਿੱਚ ਘਾਟ। ਕਹਿਣ ਲੱਗੇ ਵੀ ਠੀਕ ਕਰੋ ਪ੍ਰਬੰਧ। ਉਸੇ ਵੇਲੇ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਤੋਰ ਦਿੱਤਾ ਪਿੰਡਾਂ ਦੇ ਵਿੱਚ, ਵੀ ਜਾਓ ਪਿੰਡ ਦੇ ਵਿੱਚ ਕਿਸੇ ਮਾਂ ਪਿਓ ਕੋਲੋਂ 8-10 ਸਾਲ ਦੇ ਬੱਚੇ ਨੂੰ ਤੁਸੀਂ ਜਿੰਨੀ ਧਨ ਦੌਲਤ ਮੰਗਦੇ ਨੇ ਖਰੀਦ ਕੇ ਲਿਆਓ, ਉਹਨੂੰ ਮਾਰ ਕੇ ਉਹਦੇ ਦਿਲ ਦੀ ਦਵਾਈ ਬਣਾਈ ਜਾਏ ਮੇਰੇ ਜਾਨ ਬਚਾਉਣ ਵਾ। ਕਈ ਪਿੰਡਾਂ ਦੇ ਵਿੱਚ ਗਏ ਨੇ ਪਰ ਐਸਾ ਇੱਕ ਘਰ ਮਿਲ ਗਿਆ ਜਿਸ ਘਰ ਦੇ ਵਿੱਚ ਅੱਤ ਦੀ ਗਰੀਬੀ, ਲਾਲਚ ਕਰਕੇ ਮਾਂ ਪਿਓ ਨੇ ਕਹਿ ਦਿੱਤਾ ਵੀ ਚਲੋ ਚਾਰ ਬੱਚੇ ਨੇ, ਜੇ ਇੱਕ ਵੇਚ ਵੀ ਦਿੰਦੇ ਹਾਂ ਤੇ ਕੋਈ ਗੱਲ, ਵੇਚ ਦਿੱਤਾ ਵੀ ਚਲੋ ਲੈ ਜਾ। ਜਿਸ ਵੇਲੇ ਐਸਾ ਭਾਣਾ ਵਾਪਰਿਆ ਨਾ, ਉਹ ਬੱਚਾ ਬੜਾ ਹੈਰਾਨ ਹੋਇਆ ਵੀ ਮੌਤ ਦੇ ਘਾਟ ਉਤਾਰਨ ਵਾਸਤੇ ਤਿਆਰ ਹੋ ਗਏ ਨੇ। ਉਹਨੇ ਚੌਧਰੀ ਕੋਲ ਪੁਕਾਰ ਕੀਤੀ, ਚੌਧਰੀ ਵੀ ਕਹਿਣ ਲੱਗਾ ਵੀ ਰਾਜੇ ਦੀ ਜਾਨ ਬਚਾਉਣ ਵਾਸਤੇ ਤੈਨੂੰ ਅਸੀਂ ਵੇਚ ਰਹੇ ਹਾਂ, ਮੈਂ ਵੀ ਤੇਰੀ ਮਦਦ ਨਹੀਂ ਕਰ ਸਕਦਾ। ਉਹ ਕਹਿਣ ਲੱਗਾ ਵੀ ਇੱਕ ਵੇਲੇ ਰਾਜੇ ਕੋਲ ਪੁਕਾਰ ਕਰਕੇ ਵੇਖ ਲੈਂਦੇ ਹਾਂ ਵੀ ਮੈਨੂੰ ਕੋਈ ਦੋਸ਼ ਨਹੀਂ, ਮੇਰਾ ਕੋਈ ਦੋਸ਼ ਨਹੀਂ, ਕੋਈ ਗਲਤੀ ਨਹੀਂ, ਮੈਨੂੰ ਮੌਤ ਦੇ ਘਾਟ ਉਤਾਰ। ਰਾਜੇ ਕੋਲ ਪੁਕਾਰ ਕੀਤੀ, ਉਹ ਕਹਿਣ ਲੱਗਾ ਵੀ ਨਹੀਂ ਸੱਜਣਾ, ਰਾਜੇ ਦੀ ਜਾਨ ਬਚਾਉਣ ਵਾਸਤੇ ਇੱਕ ਬੱਚੇ ਦੀ ਬਲੀ ਵੀ ਦੇਣੀ ਪੈ ਜੇ ਤੇ ਕੋਈ ਗੱਲ ਨਹੀਂ, ਰਾਜਾ ਬਚਣਾ ਚਾਹੀਦਾ। ਮੁੱਕਦੀ ਗੱਲ ਤਿੰਨੇ ਧਿਰਾਂ ਨੇ ਜਵਾਬ ਦੇ ਦਿੱਤਾ, ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਸਮਾਂ ਆਇਆ ਵੀ ਅੱਜ ਇਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦੇਣਾ। ਉਸ ਵੇਲੇ ਆਪਾਂ ਵੇਖਦੇ ਹਾਂ ਵੀ ਪੁੱਛਿਆ ਜਾਂਦਾ ਸੀ ਵੀ ਤੇਰੀ ਅਖੀਰਲੀ ਕੋਈ ਇੱਛਾ ਹੈ। ਮਰਨ ਵਾਲੇ ਬੱਚੇ ਨੇ ਪੁੱਛਿਆ ਵੀ ਬੇਟਾ ਤੈਨੂੰ ਮੌਤ ਦੇ ਘਾਟ ਉਤਾਰਨਾ ਕੋਈ ਇੱਛਾ ਹੈ? ਕਹਿਣ ਲੱਗੇ ਹਾਂ। ਪੁੱਛਿਆ ਕਿਹੜੀ? ਕਹਿਣ ਲੱਗੇ ਦਰਿਆ ਦੇ ਕੰਢੇ ਤੇ ਲੈ ਕੇ ਜਾ। ਸਿਪਾਹੀ ਨਾਲ ਸਨ, ਰਾਜਾ ਨਾਲ ਸੀ। ਕਹਿਣ ਲੱਗੇ ਵੀ ਚਲੋ ਦਰਿਆ ਦੇ ਕੰਢੇ ਤੇ ਬੱਚੇ ਨੂੰ ਲੈ ਕੇ ਚਲੇ ਗਏ। ਉਹ ਕਹਿਣ ਲੱਗਾ ਵੀ ਕੁਝ ਸਮਾਂ ਮੈਂ ਇੱਥੇ ਕੁਝ ਕੰਮ ਕਰਨਾ ਵੀ ਤੁਸੀਂ ਵੇਖੀ ਜਾਇਆ ਜੇ, ਮੈਨੂੰ ਪੁੱਛਿਆ ਜੇ ਨਾ। ਉਹ ਕਹਿਣ ਲੱਗੇ ਠੀਕ ਹੈ। ਉਸ ਬੱਚੇ ਨੇ ਦਰਿਆ ਦੇ ਕਿਨਾਰੇ ਤੇ ਜਾ ਕੇ ਰੇਤਾ ਇਕੱਠੀ ਕੀਤੀ ਤੇ ਚਾਰ ਢੇਰੀਆਂ ਥੋੜੀਆਂ ਥੋੜੀਆਂ ਬਣਾ ਦਿੱਤੀਆਂ, ਰੇਤਾ ਦੀਆਂ ਢੇਰੀਆਂ ਬਣਾ ਦਿੱਤੀਆਂ। ਚਾਰ ਢੇਰੀਆਂ ਬਣਾ ਕੇ ਨਾ ਤੇ ਪਹਿਲੀ ਢੇਰੀ ਨੂੰ ਲੱਤ ਮਾਰ ਕੇ ਢਾ ਦਿੱਤਾ, ਦੂਸਰੀ ਢੇਰੀ ਨੂੰ ਵੀ ਲੱਤ ਮਾਰ ਕੇ ਢਾ ਦਿੱਤਾ, ਤੀਸਰੀ ਢੇਰੀ ਨੂੰ ਵੀ ਲੱਤ ਮਾਰ ਕੇ ਤੇ ਢਾ ਦਿੱਤਾ। ਰਾਜਾ ਤੇ ਸਿਪਾਹੀ ਵੇਖ ਰਹੇ ਨੇ, ਜਦੋਂ ਤਿੰਨ ਢੇਰੀਆਂ ਢਾ ਦਿੱਤੀਆਂ ਨਾ, ਇੱਕ ਢੇਰੀ ਨੂੰ ਉਹਨੇ ਲੱਤ ਨਹੀਂ ਮਾਰੀ, ਬੱਚੇ ਨੂੰ ਰੱਖ ਦਿੱਤਾ, ਉਹਨੂੰ ਮੱਥਾ ਟੇਕ ਕੇ ਕਹਿਣ ਲੱਗਾ ਵੀ ਹੁਣ ਜੋ ਤੁਸੀਂ ਕਰਨਾ ਕਰ ਲਓ, ਜੋ ਮੌਤ ਦੇ ਘਾਟ ਉਤਾਰਨਾ ਉਤਾਰ ਲਓ। ਉਸੇ ਵੇਲੇ ਸਿਪਾਹੀਆਂ ਨੇ ਫੜਿਆ, ਜਲਾਦ ਕੋਲ ਸੀ। ਰਾਜਾ ਕਹਿਣ ਲੱਗਾ ਵੀ ਰੁਕ ਜਾਓ, ਸਾਰੇ ਰੁਕ ਗਏ। ਉਹਨੇ ਬੱਚੇ ਨੂੰ ਕੋਲ ਬੁਲਾਇਆ, ਕਹਿਣ ਲੱਗੇ ਬੇਟਾ ਮੈਂ ਤੈਨੂੰ ਵੇਖਦਾ ਪਿਆ ਸੀ, ਮੇਰੀਆਂ ਅੱਖਾਂ ਦੇ ਸਾਹਮਣੇ ਤੂੰ ਚਾਰ ਢੇਰੀਆਂ ਬਣਾਈਆਂ ਨੇ, ਤਿੰਨਾਂ ਨੂੰ ਲੱਤ ਮਾਰ ਕੇ ਢਾ ਦਿੱਤਾ, ਇੱਕ ਨੂੰ ਮੱਥਾ ਟੇਕ ਕੇ ਤੂੰ ਬੈਠ ਗਿਆ, ਕਹਿੰਦਾ ਮੈਨੂੰ ਮਾਰ ਦਿਓ। ਇਹਨਾਂ ਢੇਰੀਆਂ ਦਾ ਭਾਵ ਕੀ ਸੀ? ਬਣਾਉਣ ਦਾ ਕੀ ਮਤਲਬ ਸੀ? ਢਾਉਣ ਦਾ ਕੀ ਮਤਲਬ ਸੀ? ਉਹ ਬੱਚਾ ਕਹਿਣ ਲੱਗਾ ਰਾਜਨ ਸਣ, ਕਹਿਣ ਲੱਗਾ ਵੀ ਹਰੇਕ ਬੰਦੇ ਦੀ ਕੋਈ ਆਸ ਹੁੰਦੀ ਵੀ ਇਸ ਬੰਦੇ ਦੇ ਹੁੰਦੇ ਆ, ਮੈਨੂੰ ਪਰਵਾਹ ਨਹੀਂ। ਪਹਿਲੀ ਢੇਰੀ ਬਣਾਈ ਸੀ ਮਾਂ ਪਿਓ ਦੇ ਨਾਂ ਦੇ, ਵੀ ਮੁਸੀਬਤ ਬਣੇਗੀ ਇਹ ਮੇਰੀ ਮਦਦ ਕਰਨਗੇ। ਉਹਨਾਂ ਨੇ ਜਵਾਬ ਦਿੱਤਾ ਇਹਨਾਂ ਦਾ ਵੀ ਢੇਰੀ ਢਾ ਦਿੱਤੀ ਵੀ ਆਸਰਾ ਛੱਡ ਦਿੱਤਾ। ਦੂਸਰੀ ਢੇਰੀ ਬਣਾਈ ਸੀ ਚੌਧਰੀ ਦੀ, ਪਰ ਉਹ ਵੀ ਲੱਤ ਮਾਰ ਕੇ ਢਾ ਦਿੱਤੀ, ਉਹਨੇ ਵੀ ਮੇਰੀ ਬਾਂਹ ਨਹੀਂ ਫੜੀ। ਕਹਿਣ ਲੱਗੇ ਤੀਸਰੀ ਢੇਰੀ ਬਣਾਈ ਸੀ ਵੀ ਰਾਜਾ ਤੇ ਘੱਟੋ ਘੱਟ ਪ੍ਰਜਾ ਦੀ ਮਦਦ ਕਰੇਗਾ। ਕਹਿਣ ਲੱਗੇ ਵੀ ਉਹ ਵੀ ਢੇਰੀ ਮੈਂ ਢਾ ਦਿੱਤੀ ਹੈ ਰਾਜੇ ਦੀ ਖਾਤਰ ਤੇ, ਮੈਨੂੰ ਮੌਤ ਦੇ ਘਾਟ ਉਤਾਰਦੇ ਪਏ। ਤੇ ਕਹਿਣ ਲੱਗੇ ਵੀ ਚੌਥੀ ਢੇਰੀ ਕਿਉਂ ਨਹੀਂ ਢਾਈ? ਉਹ ਕਹਿਣ ਲੱਗਾ ਵੀ ਰੱਬ ਦੇ ਨਾਂ ਦੀ ਬਣਾਈ, ਪਰਮਾਤਮਾ ਦੇ ਨਾਂ। ਪੁੱਛਿਆ ਜੀ ਫਿਰ ਇਹਨੂੰ ਕਿਉਂ ਨਹੀਂ ਢਾਇਆ? ਕਹਿਣ ਲੱਗੇ ਉਹਦੇ ਤੇ ਮੈਨੂੰ ਵਿਸ਼ਵਾਸ ਵੀ ਹਾਲੇ ਵੀ ਉਹ ਪਰਮਾਤਮਾ ਮੇਰੀ ਬੋੜੀ ਕਰੇਗਾ ਬਾਂਹ ਫੜੇ। ਉਹ ਰਾਜਾ ਬੜਾ ਹੈਰਾਨ ਹੋਇਆ, ਆਪਣੇ ਵੈਦਾਂ ਨੂੰ ਕੋਲ ਬੁਲਾਇਆ, ਕਹਿਣ ਲੱਗੇ ਵੀ ਇਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਤੁਸੀਂ ਦਵਾਈ ਬਣਾ ਕੇ ਮੈਨੂੰ ਦਿਓ ਕਿ ਉਹਦੇ ਨਾਲ ਮੈਂ ਬਚ ਜਾਵਾਂਗਾ? ਤੇ ਉਹਦੇ ਵੈਦ ਕਹਿਣ ਲੱਗੇ ਵੀ ਰਾਜਨ ਅਸੀਂ ਗਰੰਟੀ ਨਹੀਂ ਲੈਂਦੇ, ਅਸੀਂ ਤੇ ਕੋਸ਼ਿਸ਼ ਕਰਾਂਗੇ, ਬਚਾਉਣਾ ਸਾਡੇ ਹੱਥ ਵਿੱਚ ਨਹੀਂ ਰੱਬ ਦੇ ਹੱਥ ਵਿੱਚ। ਉਹ ਰਾਜਾ ਪਤਾ ਕੀ ਕਹਿਣ ਲੱਗਾ? ਉਹ ਕਹਿਣ ਲੱਗਾ ਵੀ ਜੇ ਮਰਨਾ ਤੇ ਬਚਾਉਣਾ ਰੱਬ ਦੇ ਹੱਥ ਵਿੱਚ, ਤੁਹਾਡੀ ਇਸ ਬੱਚੇ ਨੂੰ ਮਾਰਨ ਤੋਂ ਬਾਅਦ ਵੀ ਮੇਰੀ ਜਾਨ ਨਹੀਂ ਬਚ ਸਕਦੀ, ਤੁਸੀਂ ਕਹਿੰਦੇ ਵੀ ਸਾਡੇ ਹੱਥ ਵਿੱਚ ਨਹੀਂ। ਕਹਿਣ ਲੱਗੇ ਜੇ ਬੱਚਾ ਰੱਬ ਦੇ ਆਸਰੇ ਤੇ ਹਲੇ ਤੱਕ ਬੈਠਾ ਹੈ, ਵੀ ਰੱਬ ਤੇ ਮੈਨੂੰ ਮਾਣ ਹੈ ਵੀ ਮੈਨੂੰ ਬਚਾਉਣ ਵਾਲਾ ਰੱਬ ਹੈ, ਬਚਾ ਸਕਦਾ ਹੈ,
ਕਹਿਣ ਲੱਗੇ ਫਿਰ ਮੈਂ ਬੱਚੇ ਨੂੰ ਮੌਤ ਦੇ ਘਾਟ ਕਿਉਂ ਉਤਾਰਾਂ, ਮਵੇਂ ਰੱਬ ਦੇ ਆਸਰੇ ਦਿਨ ਕੱਟਾਂਗਾ, ਜੇ ਰੱਬ ਨੂੰ ਚੰਗਾ ਲੱਗਾ ਤੇ ਮੈਨੂੰ ਬਚਾ ਲਏਗਾ, ਜੇ ਨਹੀਂ ਚੰਗਾ ਲੱਗਾ ਤੇ ਨਾ ਬਚਾਏ। ਉਹ ਕਹਿਣ ਲੱਗੇ ਇਸ ਬੱਚੇ ਨੂੰ ਛੱਡ ਦੇ। ਉਹ ਸਾਡੇ ਪ੍ਰਵਾਨਾ ਸਭ ਮਹਾਨ ਵਿਦਵਾਨ ਸੱਜਣ ਕਹਿੰਦੇ ਨੇ, ਬੰਦਿਆ ਆਹ ਸਿੱਖਿਆ ਲੈ ਲਾ, ਜਦੋਂ ਸਾਰੀਆਂ ਢੇਰੀਆਂ ਢਾ ਦੀ, ਕੋਈ ਵੀ ਤੈਨੂੰ ਬਾਂਹ ਫੜਨ ਵਾਲਾ ਨਾ ਨਜ਼ਰ ਆਏ, ਉਦੋਂ ਇੱਕ ਪਰਮਾਤਮਾ ਨੂੰ ਯਾਦ ਕਰ ਲਈ। ਉਹ ਪਰਮਾਤਮਾ ਕਿਸੇ ਦੀ ਢੇਰੀ ਟਹਿਣ ਨਹੀਂ ਹੋ ਜਾਂਦਾ, ਬਚਾਉਣ ਵਾਲਾ। ਅੰਤਲੇ ਸਮੇਂ ਉਸ ਬੱਚੇ ਨੂੰ ਪਰਮਾਤਮਾ ਨੇ ਬਚਾਇਆ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਮਿੱਤਰ ਦੀ ਗੱਲ ਕੀਤੀ ਨਾ, ਤੇ ਮੇਰੇ ਮਨ ਵਿੱਚ ਉਹ ਖਿਆਲ ਆ ਗਿਆ ਵੀ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੱਚ ਜੇ ਦੁਨੀਆਂ ਦੇ ਵਿੱਚ ਬਹੁਤ ਸਹਾਇਤਾ ਕਰਨ ਵਾਲੇ ਨੇ, ਪਰ ਕਈ ਵਾਰੀ ਵਿਚਾਰੇ ਹੱਥ ਖੜੇ ਕਰ ਦਿੰਦੇ ਨੇ, ਪਰ ਇੱਕ ਰੱਬ ਪਰਮਾਤਮਾ ਜੇ ਜਿਹੜਾ ਔਖੇ ਸਮੇਂ ਵੀ ਬੰਦੇ ਦੀ ਇੰਜ ਕਹਿ ਲਈਏ ਵੀ ਵਾਲ ਨਹੀਂ ਵਿੰਗਾ ਹੋਣ ਦਿੰਦਾ, ਪਰ ਕਿਹਦਾ, ਜਿਹੜੇ ਉਹਨੂੰ ਆਪਣਾ ਮਿੱਤਰ ਬਣਾ ਲੈਂਦੇ, ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਰਤ ਪਾਲੇ, ਪ੍ਰਭ ਸਿਉ ਲਾਗ ਰਹੇ ਹੋ ਮਰ ਚੀਤ ਆਦਿ, ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ। ਉਹ ਮੇਰਾ ਮਿੱਤਰ ਧਨ ਹੈ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਸਾਡੀ ਸਹਾਇਤਾ ਕਰਨ ਵਾਲਾ, ਸਾਡਾ ਵਾਲ ਵਿੰਗਾ ਨਹੀਂ ਹੋਣ ਦਿੰਦਾ। ਅੱਜ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਹਰੀ ਪਰਮਾਤਮਾ ਮਿੱਤਰ ਦੀ ਗੱਲ ਕੀਤੀ, ਤੇ ਬਚਨ ਕਹਿੰਦੇ ਪਏ ਨੇ ਜਿੱਥੇ ਹਰ ਆਰਾਧੀਏ, ਜਿੱਥੇ ਵੀ ਅਸੀਂ ਉਹਨੂੰ ਯਾਦ ਕਰਦੇ ਹਾਂ, ਤਿੱਥੇ ਹਰ ਮਿੱਤ ਸਹਾਈ, ਤਿੱਥੇ ਹਰੀ ਮਿੱਤਰ ਸਾਡੀ ਸਹਾਇਤਾ ਕਰ ਸਕਦਾ। ਹੋਰ ਕੋਈ ਦੁਨੀਆਂ ਦਾ ਬੰਦਾ ਨਹੀਂ ਜੇ ਸਾਡੀ ਸਹਾਇਤਾ ਕਰ ਸਕਦਾ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿੱਧ ਲਿਆ ਨਾ ਜਾਏ। ਜੇ ਉਸ ਹਰੀ ਪਰਮਾਤਮਾ ਨੂੰ ਅਸੀਂ ਮਿੱਤਰ ਬਣਾਉਣਾ ਨਾ, ਤੇ ਪਹਿਲਾਂ ਗੁਰੂ ਦੇ ਚਰਨਾਂ ਨਾਲ ਜੁੜਨਾ ਪਏ। ਗੁਰੂ ਦੀ ਕਿਰਪਾ ਹੋਏਗੀ ਤੇ ਹਰੀ ਪਰਮਾਤਮਾ ਤੱਕ ਸਾਡੀ ਪਹੁੰਚ ਹੋ ਸਕਦੀ। ਹਰ ਧਨ ਸੰਚੀ ਹੈ ਭਾਈ, ਹੋ ਮੇਰੇ ਭਰਾ, ਹੋ ਮੇਰੇ ਮਿੱਤਰਾ, ਹਰੀ ਦੇ ਨਾਮ ਤੁਹਾਨੂੰ ਇਕੱਠਾ ਕਰ, ਜੇ ਹਲਤ ਪਲਤ ਹਰ ਹੋਏ ਸਿਖਾਈ। ਜਿਹੜਾ ਹਰੀ ਦਾ ਨਾਮ ਹਲਤ ਪਲਤ ਲੋਕ ਤੇ ਪਰ ਲੋਕ ਵਿੱਚ ਸਾਡੀ ਸਹਾਇਤਾ ਕਰਨ ਵਾਲਾ ਰਹਾਓ। ਸਤ ਸੰਗਤੀ ਸੰਗ ਹਰ ਤਨ ਖੱਟੀਐ, ਹੋਰ ਤੇ ਹੋਰ ਉਪਾਏ ਹਰ ਤਨ ਕਿਤੇ ਨਾ ਪਾਏ। ਇਹ ਹਰੀ ਦਾ ਨਾਮ ਤੁਹਾਨੂੰ ਕਿੱਥੋਂ ਮਿਲਣਾ? ਗੁਰਮੁਖ ਜਿੱਥੇ ਤੁਸੀਂ ਬੈਠੇ ਹੋ ਸੰਗਤ ਵਿੱਚੋਂ, ਸਤ ਸੰਗਤੀ ਹਾ ਸੰਗ ਹਰ ਤਨ ਖੱਟੀ। ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਨਾਲ ਸਾਡਾ ਨਾਤਾ ਜੁੜਨਾ, ਨਾਮ ਹਿਰਦੇ ਵਿੱਚ ਵਸਣਾ। ਹਰ ਰਤਨੇ ਕਾ ਵਪਾਰੀਆ, ਹਰ ਰਤਨ ਧਨ ਵਿਹਾਜੈ, ਕੱਚੇ ਕੇ ਵਪਾਰੀਐ ਵਾਕ ਹਰ ਤਨ ਲੈ ਨਾ ਜਾਏ। ਜਿਹੜੇ ਪਰਮਾਤਮਾ ਦੇ ਨਾਮ ਦੇ ਰਤਨ ਦੇ ਵਪਾਰੀ ਨੇ ਨਾ, ਉਹਨਾਂ ਨੂੰ ਇੱਕ ਦਿਨ ਪਰਮਾਤਮਾ ਦੀ ਬਖਸ਼ਿਸ਼ ਮਿਲਦੀ ਜੀ। ਜਿਹੜੇ ਕੱਚੇ ਦੇ ਵਪਾਰ ਨੇ, ਕੱਚੇ ਨੂੰ ਵਪਾਰ ਕਰਨ ਵਾਲੇ ਨੇ, ਕੱਚੇ ਨੇ ਕੌਣ ਹੈ? ਦੁਨੀਆਂ ਦੇ ਧਨ ਦੌਲਤ, ਦੁਨੀਆਂ ਦਾ ਮਾਣ ਸਨਮਾਨ ਦੇ ਵਿੱਚ ਲੱਗੇ ਨੇ। ਕਹਿਣ ਲੱਗੇ ਇਹਨੂੰ ਛੱਡੋ, ਪਰਮਾਤਮਾ ਦੇ ਨਾਮ ਤੁਹਾਨੂੰ ਇਕੱਠਾ ਕਰੋ। ਹਰ ਧਨ ਰਤਨ ਜਿਵੇਂ ਹਿਰ ਮਾਣਕ, ਹਰ ਧਨੇ ਨਾਲ ਅੰਮ੍ਰਿਤ ਵੇਲੇ ਵੱਤਾ, ਹਰ ਭਗਤੀ ਹਲ ਵਲਾਏ। ਪੁੱਛਿਆ ਵੀ ਕਿਹੜੇ ਵੇਲੇ ਨਾਮ ਨੂੰ ਧਨ ਨੂੰ ਇਕੱਠਾ ਕਰੀਏ, ਪਰਮਾਤਮਾ ਸਾਡੇ ਤੇ ਖੁਸ਼ ਹੋ ਜਾਏ, ਉਹਦੇ ਨਾਲ ਸਾਡੀ ਮਿੱਤਰਤਾ ਬਣ ਜਾਏ। ਤੇ ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਵੇਲੇ ਵੱਤਾ, ਅੰਮ੍ਰਿਤ ਵੇਲਾ ਪਰਮਾਤਮਾ ਦੇ ਨਾਮ ਦਾ ਬੀਜਣ ਦਾ ਦੇ ਫਲੀ ਪੁੱਤ ਹੁੰਦਾ। ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਗੁਰੂ ਦੀ ਗੋਦ ਵਿੱਚ ਬੈਠ ਕੇ ਨਾਮ ਜਪਿਆ ਕਰ, ਬਸ ਉਸ ਵੇਲੇ ਪਰਮਾਤਮਾ ਦੀਆਂ ਰਹਿਮਤਾਂ ਦਾ ਮੀਂਹ ਵਰਸਦੇ। ਹਰ ਤਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੇ ਨੇ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨੂੰ ਸੰਭਾਲ ਲਿਆ, ਨਾਮ ਨੂੰ ਹਿਰਦੇ ਵਿੱਚ ਵਸਾ ਲਿਆ, ਫਿਰ ਕਹਿਣ ਲੱਗੇ ਉਹਨਾਂ ਨੂੰ ਕਦੇ ਜ਼ਿੰਦਗੀ ਵਿੱਚ ਕੋਈ ਤੋਟਾ ਨਹੀਂ ਆਉਂਦਾ, ਪਰਮਾਤਮਾ ਉਹਨਾਂ ਦੀ ਬਾਂਹ ਫੜਦਾ। ਹਲਤ ਪਲਤ ਹਰ ਧੰਨੇ ਕੀ ਭਗਤਾਂ ਕੋ ਮਿਲੀ ਵਡਿਆਈ। ਜਿਹੜੇ ਭਗਤਾਂ ਨੂੰ ਮਾਣ ਸਨਮਾਨ ਮਿਲਦਾ ਨਾ, ਸੰਤਾਂ ਗੁਰਮੁਖਾਂ ਨੂੰ ਸੰਸਾਰ ਦੇ ਵਿੱਚ ਨਿਰੰਕਾਰ ਦੇ ਘਰ ਦੇ, ਉਹ ਕਾਹਦੇ ਨਾਲ ਮਿਲਦਾ? ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ। ਹਰ ਧੰਨ ਨਿਰਭਉ ਸਦਾ ਸਦਾ ਅਸਤਰ ਹੈ ਸਾਚਾ, ਕੇਵਲ ਨਾਮ ਦਾ ਧਨ ਜੇ ਜਿਹੜਾ ਸਦਾ ਰਹਿਣ ਵਾਲਾ। ਦੁਨੀਆਂ ਦਾ ਧਨ ਇੱਕ ਦਿਨ ਆਉਂਦਾ, ਇੱਕ ਦਿਨ ਚਲਾ ਜਾਂਦਾ। ਕਬੀਰ, ਕੌਡੀ ਕੌਡੀ ਜੋਰ ਕਾ ਜੋਰੇ ਲਾ ਕਰੋਰ, ਚਲਤੀ ਬਾਰ ਨ ਕਛ ਮਿਲਿਓ ਲਈ ਲੰਗੋਟੀ ਤੋਰ। ਐਸੇ ਇਸ ਧਨ ਦਾ ਜ਼ਿਕਰ ਹੈ। ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੁੱਲੈ ਅੰਧ ਗਾਵਾਰ। ਅੱਗੇ ਮਹਾਰਾਜ ਜੀ ਨੇ ਜ਼ਿਕਰ ਕੀਤਾ, ਹਰ ਧਨ ਕੋ ਉਚੱਕਾ ਨੇੜ ਨਾ ਆਵੇ, ਜਮ ਜਗਾਤੀ ਡੰਡ ਨਾ ਲਗਾਏ। ਦੁਨੀਆਂ ਦਾ ਧਨ ਤੇ ਚੋਰ ਚੋਰੀ ਕਰਕੇ ਲੈ ਜਾਂਦੇ ਨੇ ਨਾ, ਨਾਮ ਦਾ ਧਨ
ਉਹ ਤੁਹਾਡੇ ਕੋਲ ਕੋਈ ਚੋਰੀ ਨਹੀਂ ਜੇ ਕਰ ਸਕਣ। ਜੇ ਸੁਖਮਣੀ ਸਾਹਿਬ ਦਾ ਪਾਠ ਤੁਸੀਂ ਕੀਤਾ ਤੇ ਤੁਹਾਨੂੰ ਹੀ ਬਰਕਤਾਂ ਮਿਲਣੀਆਂ। ਜੇ ਸੰਗਤ ਵਿੱਚ ਨਾਮ ਜਪਿਆ ਤੇ ਉਹ ਤੁਹਾਡੇ ਹਿਰਦੇ ਵਿੱਚ ਜਮਾ ਹੋਣਾ, ਕੋਈ ਹੋਰ ਨਹੀਂ ਜੇ ਲੈ ਸਕਦਾ ਤੁਹਾਡੇ ਕੋਲ। ਹਲਤੇ ਵਿੱਚ ਸਾਕਤ ਦੇਹਲੇ ਪਏ, ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ, ਹਰਦਰ ਗੱਟ ਹੋਈ ਨਾ ਪਾਇਓ। ਜਿਨ੍ਹਾਂ ਨੇ ਸੰਸਾਰ ਵਿੱਚ ਨਾਮ ਇਕੱਠਾ ਨਹੀਂ ਕੀਤਾ, ਹਰੀ ਨਾਲ ਸੰਬੰਧ ਨਹੀਂ ਨਾ ਜੋੜਿਆ, ਦਰਗਾਹ ਵਿੱਚ ਉਹਨਾਂ ਨੂੰ ਕਿਤੇ ਥਾਂ ਨਹੀਂ ਜੇ ਮਿਲਦੀ। ਇਸ ਹਰ ਧਨ ਕਾ ਸਾਹੋ ਹਰ ਆਪੇ ਸੰਤੋ, ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ। ਨਾਮ ਦਾ ਧਨ ਦਾ ਮਾਲਕ ਪਰਮਾਤਮਾ ਆਪ ਹੈ। ਇਸ ਹਰ ਧਨੇ ਕਾ ਤੋਟਾ ਕਦੇ ਨਾ ਵਜੇ ਨਾਨਕੋ ਗੁਰਸਾਹਿਬ ਜੀ ਭਾਈ। ਜਿਹਦੇ ਕੋਲ ਨਾਮ ਦਾ ਧਨ ਇਕੱਠਾ ਹੋ ਜਾਂਦਾ ਹੈ ਨਾ, ਫਿਰ ਉਹਨੂੰ ਕਦੇ ਨਾ ਸੰਸਾਰ ਵਿੱਚ ਤੋਟਾ ਆਉਂਦਾ ਜੀ, ਨਾ ਨਿਰੰਕਾਰ ਦੇ ਘਰ ਵਿੱਚ ਤੋਟਾ ਹੋ ਜਾਂਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆ। ਰਾਗਰਤਨ ਪਰਿਵਾਰ ਭਰੀਆ, ਸ਼ਬਦ ਗਾਵਣਿਆ ਸਬਦੋ ਤੰਗ ਆਵ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰਾ ਸੁਆਮੀ ਸੁਖਮ ਸਾਰੇ ਕਹੇ ਨਾਨਕ, ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਹੈ ਕਰਤਾ ਤੇਰਾ, ਸਭ ਕੁਛ ਹੈ ਜਿਸ ਦੇ ਹਿੱਸੋ ਪਾਵਨ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵਾ, ਨਾਮ ਦਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦਿਆ ਵਿਡਿਆਈਆਂ, ਕਾਹੇ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਸ ਭਗ, ਕਸ ਭਗ ਸ਼ਬਦ ਵਾਜੇ ਕਲਾ ਜੁਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤਿਤ ਜਿਨ ਕੋ ਸੇ ਨਾਮ ਹਰ ਗੇ ਲਾਗੇ, ਕਹੇ ਨਾਨਕ ਪੈ ਸੁਖ ਹੋਆ, ਤਿਤ ਕਰ ਅਨਹਦ ਵਾਜੇ ਅਨ ਦੰਸ ਨੋਵਟ, ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਧਨ ਪੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤਰ, ਸਤਿਗੁਰੇ ਅਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਾ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਾਤ ਦਿਵਸ ਰਾਜ ਦਾਈ ਦਾਇਆ, ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ, ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗੈ ਮੁਸ਼ਕਤ ਕਾਲ, ਨਾਨਕ ਤੇ ਮੁਖ ਜਿਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਿੱਤਾ। ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਇਆ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ, ਮਹਾਰਾਜ ਬਖਸ਼ਿਸ਼ ਸਿਆਰ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਸਾਹਿਤ ਬਾਰੇ ਨਿੱਘੀ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਆਸਾ ਕੀ ਵਾਲੇ ਸਬੂਨ ਕੀਤੇ ਸਾਨੂੰ ਕੀਤੇ ਨੇ, ਉਪਰੰਤ ਚੁਕਨਾ ਮੇਰੀ ਕਥਾ ਵਿਚਾਰ ਸਾਨੂੰ ਕੀਤੀ ਹੈ। ਸਤਸੰਗ ਜੀ ਅਰਦਾਸ ਚ ਚਾਰ ਦਿਨ ਹਾਰੀਆਂ ਭਰੀਆਂ ਨੇ, ਮਾਰੇ ਬਖਸ਼ ਪਿੱਤਰ ਕੁਣਾ ਨੇ ਸਾਨੂੰ ਕੀਤੇ ਹਨ। ਸੋ ਅੱਜ ਦਾ ਸੁਭਾਗ ਸਮਾਂ ਗੁਰੂ ਸਾਹਿਬ ਨੇ ਆਪ ਸਾਹਿਬ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ, ਉਹ ਸਤਸੰਗ ਦੇ ਸੰਗਤਾਂ ਨੂੰ ਪਤਾ ਹੈ ਕਿ ਜਿਹੜੀ ਵਾਰ ਸਹਿਜ ਪਾਠ ਚੱਲ ਰਹੇ ਨੇ। ਸੋ ਭਾਈ ਸਾਹਿਬ ਆਪ ਜੀ ਠੀਕ 10 ਵਜੇ ਤੱਕ ਪਿੱਤਰ ਗੁਰਬਾਣੀ ਦੇ ਜਿਹੜੀ ਵਾਰ ਸਹਿਜ ਪਾਠ ਸਾਨੂੰ ਕਰਾਉਣਗੇ। ਸੋ ਦੂਰਲੇ ਬੈਠੀਆਂ ਸੰਗਤਾਂ ਨੂੰ ਬੇਨਤੀ ਹੈ ਜਿਹਨਾਂ ਦੇ ਨਾਲ ਪਾਠ ਕਰ ਰਹੇ ਨੇ, ਜਿੰਨਾ ਹੋਰ ਕਰਨਾ ਚਾਹੁੰਦੇ ਨੇ, ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਜ਼ਰੂਰ ਆਪਣੇ ਨਾਂ ਅਤੇ ਆਪਣੇ ਟੈਲੀਫੋਨ ਦੇ ਦਿਓ, ਤਾਂ ਕਿ ਉਹ ਸਮੇਂ 'ਤੇ ਜੋ ਗੁਰੂ ਜਿਹੜੇ ਸੱਚੇ ਪਾਤਸ਼ਾਹ ਜੀ ਦੇ ਸ਼੍ਰੀ ਗੁਰੂ ਦੇ ਨੇੜੇ ਜੋ ਇਹ ਸਾਰੇ ਭੋਗ ਪੈਣੇ ਨੇ, ਇੱਕੋ ਦਿਨ ਹੀ ਪੈਣੇ ਨੇ। ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਲਿਖਾ ਦਿਓ, ਤਾਂ ਕਿ ਉਹਨਾਂ ਦੀ ਨਾਲ ਅਰਦਾਸ ਹੋ ਸਕੇ। ਸਤਸੰਗ ਜੀ ਸੰਗਤਾਂ ਨੂੰ ਬੇਨਤੀ ਹੈ ਕਿ 10 ਮਈ ਨੂੰ ਹੈ ਮਦਰ ਡੇ, ਸਾਰ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। 11 ਮਈ ਤੋਂ ਲੈ ਕੇ ਸਾਰਾ ਦਾ ਕਥਾ ਕਾਨਕ ਬਾਈ ਬਿੰਦਰਪਾਲ ਸਿੰਘ ਦੀ ਆਪ ਹਾਜ਼ਰੀਆਂ ਭਰੋ, ਸਮੇਂ ਦਾ ਆਪਣਾ ਨਿਯੰਤਰਣ ਕਰੀਏ। ਸਤਸੰਗ ਜੀ 12 ਨੂੰ ਹੈ ਸਰਹੰਦ ਫਤਿਹ, ਜਿਸ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਹਨਾਂ ਨੂੰ ਦੱਸਿਆ ਸੀ ਕਿ ਮਜ਼ਲੂਮਾਂ ਨਾਲ ਕਿਵੇਂ ਜ਼ੁਲਮ ਕਰੀਦਾ। ਸੋ ਸਤਸੰਗ ਜੀ 15 ਨੂੰ ਹੈ ਸੰਗਰਾਂਦ ਜੇਠ ਦੇ ਮਹੀਨੇ ਦੀ, ਅਤੇ 17 ਨੂੰ ਹੈ ਛੋਟਾ ਘੱਲੂਘਾਰਾ ਕਾਨੂੰ ਅੰਡ ਸ਼ਮ ਦਾ, ਜਿੱਥੇ ਸਤਸੰਗ ਜੀ ਉਸ ਸਮੇਂ ਦੀ ਸਰਕਾਰ ਨੇ ਜਿਹਨਾਂ ਨੇ ਕਿਹਾ ਕਿ ਸਿੱਖ ਕੋਈ ਕਿਤੇ ਨਾ ਤੇ ਲਿਆਉਣਾ ਚਾਹੀਦਾ, ਉਹਨਾਂ ਸਮੇਂ ਸਿੱਖਾਂ ਨੇ ਆਪਣੀ ਗੁਰਸਿੱਖੀ ਨੂੰ ਆਪਣੇ ਧਰਮ ਨੂੰ ਕਾਇਮ ਰੱਖਦੇ ਹੋਇਆ ਆਪਣੇ ਸਾਡੇ ਸਾਰਿਆਂ ਦੇ ਦੁੱਖ ਆਪਣੀ ਝੋਲੀ ਪਾ ਕੇ ਜੰਗਲਾਂ 'ਚ ਡੇਰੇ ਲਾਏ, ਅਤੇ ਉਸ ਸਮੇਂ ਸਰਕਾਰ ਨੇ ਫਿਰ ਇਹਨਾਂ 'ਤੇ ਜੰਗਲਾਂ ਨੂੰ ਅੱਗ ਲਾਉਣੀ ਸ਼ੁਰੂ ਕੀਤੀ, ਤਾਂ ਕਿ ਸਿੰਘ ਛੁਪ ਨਾ ਸਕਣ, ਸਾਰਿਆਂ ਨੂੰ ਬਾਹਰ ਕੱਢਿਆ। ਉੱਥੇ ਫਿਰ ਡੱਟ ਕੇ ਮੁਕਾਬਲਾ ਹੋਇਆ, ਇਸ ਵਿੱਚ ਕਾਨੂੰਨ ਦੇ ਜੋ ਛੋਟਾ ਘੱਲੂਘਾਰਾ ਉੱਥੇ 10-12 ਹਜ਼ਾਰ ਦੇ ਕਰੀਬ ਸਿੰਘ ਸਿੰਘਣੀਆਂ ਦੇ ਬੱਚੇ ਸ਼ਹੀਦ ਹੋਏ ਸਨ। ਸੋ ਅਵਸਾਰ ਸਿੰਘ ਜੀ ਆਦਰੂਰ ਹਾਜ਼ਰੀਆਂ ਭਰ ਕੇ 17 ਨੂੰ ਉਹਨਾਂ ਸਾਰੇ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰੀਏ, ਉਹਨਾਂ ਦੀ ਸਿੱਖਿਆ ਚੱਲਣ ਦੀ ਕੋਸ਼ਿਸ਼ ਅਸੀਂ ਆਪ ਵੀ ਉੱਦਮ ਕਰੀਏ। ਆਓ ਆਪ ਕਥਾ ਸ਼ਰਮ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਪਾਵਨ ਗੁਰੂ ਚਰਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 94 ਤੋਂ ਆਪਾਂ ਅੱਜ ਅੱਗੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਾਵਨ ਰਾਗ ਮਾਝ ਦੀ ਪ੍ਰਾਰੰਭਤਾ ਹੋ ਰਹੀ ਹੈ। ਆਓ ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਮਾਝ ਚੌਪਦੇ ਮਹੱਲਾ ਪਹਿਲਾ, ਮਹੱਲਾ ਚੌਥਾ ਘਰ ਪਹਿਲਾ।

ਅੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਨਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹਉ ਮਨ ਤਨ ਖੋਜੀ ਭਾਲ ਭਾਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ

ਮਿੱਠਾ ਮਨ ਭਾਇਆ, ਜਨ ਨਾਨਕ ਨਾਮ ਮਨ ਭੀਜੈ ਜੀਉ, ਮਾਜ ਮਹੱਲਾ ਚੌਥਾ। ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ

ਦਾ ਜੀਉ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ

ਗੁਰ ਸਤਿਗੁਰ ਪਰ ਉਪਕਾਰੀਆ ਜੀਓ, ਸਤ ਚੌਪ ਦੇ ਮਹੱਲੇ ਚੌਥੇ ਕੇ, ਮਾਜ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ

ਭੋਲੀ ਹਾਂ ਘੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲਿਆ ਹੁਣ ਕਦ ਮਿਲੀਐ ਪ੍ਰੈ ਤੁਧ ਭਗਵੰਤ।

ਨਿਤ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇਹੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਉ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ

ਪੰਜਵਾਂ ਅਨਹਦ ਵਾਜੈ ਸਹਿਜ ਸੁਹੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਿ ਤਾੜੀ ਲਾਈ ਆਸਣ ਊਚ ਸਵਾਰਿਆ ਜੀਓ ਫਿਰ ਘਿਰੇ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੁੱਕੀ ਕੂਕ ਪੁਕਾਰਿਆ ਜੀਓ ਜਿਹਾ ਡਿੱਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾਂ ਜਿਤ ਘਰ ਫਿਰ ਸੁਹਾਗ ਬਣਾਇਆ ਤਿਤ ਘਰ ਸਖੀਏ ਮੰਗਲ ਗਾਇਆ ਅਨੰਦ ਵਿਨੋਦ ਤਿੱਤੈ ਘਰ ਸੋਹ ਹੈ ਜੋ ਧਨ ਕੰਤ ਸਿਗਾਰੀ ਜੀਓ ਸਾ ਗੁਣਵੰਤੀ ਸਾਵਡ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚੱਖਣ ਜੋ ਧਨ ਕੰਤ ਪਿਆਰੀ ਜੀਓ ਅਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੀ ਸਾ ਕੁਲਵੰਤੀ ਸਾ ਸਪਰਾਈ।

ਮਹੱਲਾ ਪੰਜਵਾਂ। ਖੋਜਤ ਖੋਜਤ ਦਰਸ਼ਨ ਚਾਹੇ, ਭਾਤ ਭਾਤ ਬਨ ਬਨ ਅਵਗਾਹੇ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜਿਉ ਆਨ ਮਿਲਾਵੈ ਜਿਉ। ਖੱਟ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ। ਨਿਵਲੀ ਕਰਮ ਆਸਨ ਚੌਰਾਸੀ, ਇਨ ਮੈਂ ਸ਼ਾਂਤ ਨਯਾ ਵੈ ਜਿਉ। ਅਨਿਕ ਬਰਕ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ। ਇੱਕ ਖਿਨ ਹਿਰਦੈ ਸ਼ਾਂਤ ਨਯਾ ਵੈ, ਇੱਕ ਖਿਨ ਹਿਰਦੈ ਸ਼ਾਂਤ ਨਯਾ ਵੈ। ਜੋਗੀ ਬਹੁੜ ਬਹੁੜ ਉੱਠਤਾ ਵੈ ਜਿਉ, ਕਰ ਕਿਰਪਾ ਮੋਹਿ ਸਾਧ ਮਿਲਾਇਆ। ਮਨ ਤਨ ਸੀਤਲ ਧੀਰਜ ਪਾਇਆ, ਪ੍ਰਭ ਅਵਿਨਾਸੀ ਬਸਿਆ ਘਟ ਭੀਤਰ। ਹਰ ਮੰਗਲ ਨਾਨਕ ਗਾਵੈ ਜਿਉ, ਮਾਜ ਮਹੱਲਾ ਪੰਜਵਾਂ। ਪਾਰ ਬ੍ਰਹਮ ਅਪਰੰਪਰ ਦੇਵਾ, ਅਗਮੈ ਗੋਚਰ ਅਲਖ ਭੇਵਾ। ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵਹੁ ਗੁਰਮੁਖ ਗਾਤੀ ਜਿਉ। ਗੁਰਮੁਖ ਮਧਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਦਇਆ

ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੋਜ ਤਮਾਸੇ, ਨਾਉ ਨਾਨਕ ਕਿੰਨੇ ਭੋਗਾ ਜੀਓ। ਮਾਜ ਮਹੱਲਾ ਪੰਜਵਾਂ, ਸਗਲ ਸੰਤਨ ਪਹਿ ਵਸਤਿਕ ਮੰਗੋ, ਕਰੋ ਬੇਨਤੀ ਮਾਨ ਤਿਆਗੋ, ਵਾਰ ਵਾਰ ਜਾਈ ਲਖ ਵਰੀਆ, ਦੇਹੋ ਸੰਤਨ ਕੀ ਧੂਰਾ ਜੀਓ। ਤੁਮ ਦਾਤੇ ਤੁਮ ਪੁਰਖ ਬਿਧਾਤੇ, ਤੁਮ ਸਮਰੱਥ ਸਦਾ ਸੁਖ ਦਾਤੇ, ਸਭ ਕੋ ਤੁਮ ਹੀ ਤੇ ਵਰਸਾਵੈ, ਅਵਸਰ ਕਰਹੋ ਹਮਾਰਾ ਪੂਰਾ ਜੀਓ। ਦਰਸ਼ਨ ਤੇਰੇ ਭਵਨ ਪੁਨੀਤਾ, ਆਤਮ ਗੜ ਬਿਖਮ ਤਿਨ

ਏਕ ਸੁਖ ਪਾਵੈ ਤ੍ਰਿਖਾਵੰਤ ਜਲ ਪੀਵਤ ਠੰਡਾ ਤਿਉ ਹਰ ਸੰਗ ਇਹੋ ਮਨ ਭੀਨਾ ਜੀਉ ਜਿਉ ਅੰਧਿਆਰੈ ਦੀਪਕ ਪਰਗਾਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕਉ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਉ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੁਖ ਬਿਡਾਰਨ ਹਰੀਆ ਅਵਰ ਸਾਧ ਚਕ ਸਗਲੇ ਦੇਖੇ ਮਾ

ਮਹੱਲਾ ਪੰਜਵਾਂ ਸਭ ਕਿਛ ਘਰ ਮਹਿ ਬਾਹਰ ਨਾਹੀ ਬਾਹਰ ਟੋਲੈ ਸੁਭਰਮ ਭੁਲਾਹੀ ਗੁਰ ਪ੍ਰਸਾਦੀ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਉ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ

ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟਹੁ ਜੋ ਮਨ ਤਨ ਤੁਧ ਆਰਾਧੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਿਆਲੈ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭ ਲਾਧੇ ਜੀਓ ਸੇ ਵਡਭਾਗੀ ਜਿਨ ਤੁਮ ਜਾਣੇ ਸਭ ਕੈ ਮਧੇ ਅਲਿਪਤ ਨਿਰਵਾਣੀ ਸਾਧ ਕੈ ਸੰਗ ਉਨ ਭਉਜਲ ਤਰਿਆ ਸਗਲ ਦੂਤ ਉਨ ਸਾਧੇ ਜੀਓ।

ਹੈ ਮੇਰਾ ਮਾਣਾ। ਤੁਝ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ। ਸਭ ਕਿਛ ਤੇਰਾ।

ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸ਼ੀਤਲ ਸ਼ਾਂਤ ਸਹਿਜ ਸੁਖ ਪਾਇਆ ਠਾਡ ਪਾਈ ਪ੍ਰਭ ਆਪੇ ਜੀਉ ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰਾ ਜੀ ਜੰਤ ਸਭ ਧਰਾਪੇ ਜੀਉ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦ ਤਿਸ ਸਦਾ ਧਿਆਈ ਜਨਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਗੁਰਦੇਵ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਸ ਦੇਣ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹੜਾ ਮਾਲਕ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਨਾ, ਮਨੁੱਖ ਦੀ ਇਹ ਆਦਤ ਹੈ, ਇਹ ਫਿਤਰਤ ਹੈ, ਇਹ ਸੁਭਾਅ ਹੈ, ਇਸ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ, ਸੁੰਦਰ ਬਣਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਦੂਸਰੇ ਨੂੰ ਸੋਹਣਾ ਦਿਖਾਂ, ਮੈਂ ਦੂਸਰੇ ਨੂੰ ਚੰਗਾ ਲੱਗਾਂ। ਇਹ ਬਾਜ਼ਾਰਾਂ ਚੋਂ ਖਰੀਦ ਕੇ ਉਹਨਾਂ ਵਸਤੂਆਂ ਨੂੰ ਸੇਵਨ ਕਰਦਾ ਹੈ ਜਿਨ੍ਹਾਂ ਵਸਤੂਆਂ ਤੋਂ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਸੁੰਦਰ ਬਣਾ ਸਕਦੀਆਂ ਹਨ, ਮੇਰੇ ਸਰੀਰ ਨੂੰ ਸੁੰਦਰ ਬਣਾ ਸਕਦੀਆਂ ਹਨ, ਮੈਂ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਨਾਸ਼ਵਾਨ ਸੰਸਾਰ ਨੂੰ, ਇਸ ਨਾਸ਼ਵਾਨ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਤੂੰ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੇ ਮਿੱਟੀ ਹੈ, ਇੱਕ ਦਿਨ ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਮਾਲਕ ਨੇ ਅਗਲਾ ਸਵਾਸ ਦੇਣਾ ਹੈ ਕਿ ਨਹੀਂ ਦੇਣਾ। ਭਾਵੇਂ ਬਹੁਤ ਸਿਆਣਾ ਹੋ ਗਿਆ ਹੈ ਮਨੁੱਖ, ਬੜੀ ਤਰੱਕੀ ਕਰ ਲਈ ਹੈ, ਪਰ ਇਹ ਜਿਹੜੀ ਜੀਵਨ ਅਤੇ ਮੌਤ ਦੀ ਗੱਲ ਹੈ ਨਾ, ਇਹ ਸਿਰਫ ਤੇ ਸਿਰਫ ਉਸ ਪਰਿਪੂਰਨ ਪ੍ਰਮਾਤਮਾ ਦੇ ਹੱਥ। ਮਨੁੱਖ ਨੂੰ ਉੱਥੇ ਇਹ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਡੋਰ ਵੀ ਉਸ ਮਾਲਕ ਦੇ ਹੱਥ ਹੈ। ਇਸ ਸਰੀਰ ਨੂੰ ਸੁੰਦਰ ਬਣਾਉਣ ਦੇ ਬੜੇ ਉਪਰਾਲੇ ਕੀਤੇ, ਬੜੇ ਯਤਨ ਕੀਤੇ, ਬੜੀਆਂ ਵਸਤੂਆਂ ਦਾ ਸੇਵਨ ਕੀਤਾ, ਪਰ ਸਤਿਗੁਰ ਜੀ ਸਾਨੂੰ ਸਮਝਾਉਂਦੇ ਹਨ ਕਿ ਕਦੇ ਇਸ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ? ਜਿੰਨੀ ਕੋਸ਼ਿਸ਼ ਤੂੰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਕਰ ਰਿਹਾ ਹੈ, ਕਦੇ ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਸੋਚਿਆ ਹੈ ਕਿ ਇਹ ਕਿਵੇਂ ਸੁੰਦਰ ਬਣਨਾ ਹੈ, ਕਿਉਂਕਿ ਮਨ ਤੇ ਨਾ ਬਾਜ਼ਾਰੀ ਵਸਤੂਆਂ ਨਾਲ ਸੁੰਦਰ ਨਹੀਂ ਬਣਨਾ। ਇਸ ਨੂੰ ਸੁੰਦਰ ਬਣਾਉਣ ਦੀ ਕਿਸ ਚੀਜ਼ ਦੀ ਜ਼ਰੂਰਤ ਹੈ? ਉਹ ਹੈ ਇਹ ਮਨ ਸੁੰਦਰ ਆਪਣਾ ਹਰ ਨਾਮ ਮਜਿੱਠੇ ਰੰਗ ਦੀ, ਇਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰੰਗਣਾ ਪਏਗਾ। ਇਸ ਮਨ ਨੂੰ ਸੁੰਦਰ ਬਣਾਉਣ ਲਈ ਇਹਨਾਂ ਦੁਨਿਆਵੀ ਵਸਤੂਆਂ ਦੀ, ਸੰਸਾਰਿਕ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਇਸ ਮਨ ਨੂੰ ਸੁੰਦਰ ਬਣਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਜ਼ਰੂਰਤ ਹੈ, ਹਰੀ ਦੇ ਨਾਮ ਦੀ ਜ਼ਰੂਰਤ ਹੈ, ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਸ਼ਾਇਦ ਸਾਡਾ ਜ਼ੋਰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਲੱਗਿਆ ਹੈ, ਮਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਫੈਸਲਾ ਤੇ ਆਖਿਰ ਮਨ ਦਾ ਹੋਣਾ ਹੈ ਨਾ। ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸ ਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ, ਕਿ ਸਾਨੂੰ ਮਾਲਕ ਨੇ ਸਤਸੰਗਤ ਵੀ ਇਸੇ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਇਹ ਮਨ ਸੁੰਦਰ ਕਿਵੇਂ ਬਣਨਾ ਹੈ, ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਲੈ।

কোনো তথ্য দেবো, আপনার কোনো ফোন নাই আমার, হ্যালো সঞ্জীব, ਉੱਪਰ ਇੱਕ ਵਾਰੀ ਉੱਪਰੋਂ ਆ ਗਏ ਬਸ ਫਿਰ ਨਹੀਂ ਜਾਣਾ ਉੱਪਰ, ਜਲਦੀ ਆ ਜਾਓ ਜਲਦੀ ਆ ਜਾਓ।

0: Vaheguru, Vaheguru.
1: Vahe. Vahe. Eka, bhaiya.
0: Vaheguru, Vaheguru.

ਤੰਤ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਦੇ ਪ੍ਰਬੰਧਕ ਕਮੇਟੀ ਤੇ ਸਾਨੂੰ ਦੀ ਸੰਗਤਾਂ ਦੀ ਤਰਫੋਂ ਆਪ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਜੀ ਆਇਆਂ ਨੂੰ। ਥੋੜੇ ਹੀ ਮਿੰਟਾਂ ਵਿੱਚ ਅਸੀਂ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸੁਭਾਗ ਜੋੜੀ ਦੇ ਨਾਮ ਹਨ ਕਾਕਾ ਅਜੀਤਪਾਲ ਸਿੰਘ ਧਾਰੀਵਾਲ, ਸੁਪੁੱਤਰ ਗੁਰਦੀਪ ਸਿੰਘ ਜੀ ਅਤੇ ਬੀਬੀ ਵਰਿੰਦਰ ਕੌਰ, ਤੇ ਬੱਚੀ ਦਾ ਨਾਮ ਹੈ ਸੁਪ੍ਰੀਤ ਕੌਰ ਧਾਰੀਵਾਲ, ਸੁਪੁੱਤਰੀ ਮਨਪ੍ਰੀਤ ਸਿੰਘ ਤੇ ਬੀਬੀ ਸਰਬਜੀਤ ਕੌਰ। ਥੋੜੇ ਹੀ ਮਿੰਟਾਂ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਉਹਦੇ ਕੁਝ ਹਿੱਸੇ ਹਨ। ਸੋ ਆਪ ਜੀ ਨੂੰ ਮੈਂ ਥੋੜਾ ਜਿਹਾ ਐਕਸਪਲੇਨ ਕਰਨਾ ਚਾਹੂੰਗੀ। ਸਭ ਤੋਂ ਪਹਿਲੇ ਤਾਂ ਉਹਦੇ ਵਿੱਚ ਸ਼ਬਦ ਗਾਇਨ ਕਰਨਗੇ, ਕੀਤਾ ਲੋੜੀਏ ਸੋ ਕੰਮ ਸੋ ਹਰ ਪੈ ਆਖੀਏ। ਸ਼ਬਦ ਦੇ ਕੀਰਤਨ ਤੋਂ ਬਾਅਦ ਅਰਦਾਸ ਹੋਵੇਗੀ, ਜਿਹਦੇ ਵਿੱਚ ਸਿਰਫ ਬੱਚਾ ਬੱਚੀ ਤੇ ਉਹਨਾਂ ਦੇ ਪੇਰੈਂਟਸ ਹੀ ਖੜੇ ਹੋਣਗੇ, ਬਾਕੀ ਦੀ ਸੰਗਤ ਇਸ ਤਰ੍ਹਾਂ ਹੀ ਬੈਠੀ ਰਹੇਗੀ। ਉਹਦੇ ਵਿੱਚ ਅਸੀਂ ਅਰਦਾਸ ਵਿੱਚ ਗੁਰੂ ਸਾਹਿਬ ਤੋਂ ਆਗਿਆ ਲੈਣੀ ਹੈ ਅਤੇ ਅਸੀਂ ਐਗਰੀ ਕਰਨਾ ਕਿ ਅਸੀਂ ਗੁਰੂ ਸਾਹਿਬ ਦੀ ਟੀਚਿੰਗ ਦੇ ਅਕੋਰਡਿੰਗ ਆਪਣੀ ਲਾਈਫ ਸਪੈਂਡ ਕਰਨੀ ਹੈ। ਉਸ ਤੋਂ ਬਾਅਦ ਹੁਕਮਨਾਮਾ ਲਿਆ ਜਾਏਗਾ ਜੋ ਕਿ ਐਕਸਕਲੂਸਿਵਲੀ ਤੁਹਾਡੇ ਲਈ ਹੋਏਗਾ। ਉਸ ਤੋਂ ਬਾਅਦ ਉਹ ਗਿਆਨੀ ਨਵਨੀਤ ਸਿੰਘ ਜੀ ਲੈਣਗੇ ਹੁਕਮਨਾਮੇ ਤੋਂ ਬਾਅਦ। ਉਹ ਬੱਚੀ ਦੇ ਪਿਤਾ ਸਰਦਾਰ ਮਨਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਨਗੇ ਕਿ ਉਹ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਣਗੇ, ਤੇ ਉਹਦੇ ਨਾਲ ਹੀ ਸਾਡੇ ਗੁਰੂ ਘਰ ਦੇ ਕੀਰਤਨੀਏ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ ਪੱਲੇ ਟਾਂਡੇ ਲਾਗੀ ਦਾ ਕੀਰਤਨ ਸਰਵਣ ਕਰਨਗੇ। ਪੱਲੇ ਦੀ ਰਸਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਦੋਨੋਂ ਹੀ ਬੱਚਾ ਬੱਚੀ ਦੋਨਾਂ ਨੇ ਹੀ ਆਪਣੇ ਆਪਣੇ ਜਿਹੜੇ ਲੜ ਫੜ ਕੇ ਰੱਖਣੇ ਹੈ, ਕਿਉਂਕਿ ਇਹ ਅਸੀਂ ਪਰਮਾਤਮਾ ਦੇ ਲੜ ਲੱਗ ਰਹੇ ਹਾਂ। ਇਸ ਕਰਕੇ ਪੱਲੇ ਦੀ ਰਸਮ ਤੋਂ ਬਾਅਦ ਜਿਹੜਾ ਮੇਨ ਹਿੱਸਾ ਹੈ ਉਹ ਹੈ ਲਾਵਾਂ ਦਾ। ਚਾਰ ਲਾਵਾਂ ਹਨ ਤੇ ਮੈਂ ਤੁਹਾਨੂੰ ਲਾਵਾਂ ਦੇ ਬਾਰੇ ਥੋੜਾ ਜਿਹਾ ਦੱਸ ਦਵਾਂ ਕਿ ਜਿਹੜਾ ਲਾਵਾਂ ਹੈ ਉਹ ਗੁਰੂ ਅਮਰਦਾਸ ਜੀ ਨੇ ਇੰਟਰੋਡਿਊਸ ਕੀਤੀਆਂ ਸੀਗੀਆਂ, ਤੇ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹੀ ਉਹਨਾਂ ਨੇ ਕੰਪੋਜ਼ ਕੀਤੀਆਂ ਸੀਗੀਆਂ। ਇਹ ਹੈ ਰਾਗ ਸੂਹੀ ਰਾਗ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ 774 ਅੰਕ ਦੇ ਉੱਤੇ ਹਨ। ਬਾਕੀ ਲਾਵਾਂ ਦੀ ਡਿਟੇਲਸ ਭਾਈ ਨਵਨੀਤ ਸਿੰਘ ਜੀ ਆਪ ਜੀ ਨਾਲ ਸ਼ੇਅਰ ਕਰਨਗੇ। ਆਪ ਜੀ ਖੜੇ ਹੋ ਕੇ ਲਾਵਾਂ ਲੈ ਸਕਦੇ ਆ, ਬੈਠ ਕੇ ਲਾਵਾਂ ਸਕਦੇ ਆ, ਦੋਨੋਂ ਹੀ ਮਰਿਆਦਾ ਦੇ ਅਕੋਰਡਿੰਗ ਠੀਕ ਹਨ। ਲਾਵਾਂ ਤੋਂ ਬਾਅਦ ਕੀਰਤਨ ਹੋਏਗਾ ਤੇ ਵਿਵਾਹ, ਉਸ ਤੋਂ ਬਾਅਦ ਸੰਪੂਰਨਤਾ ਹੋਏਗੀ ਤੇ ਅਰਦਾਸ ਹੋਏਗੀ ਤੇ ਸੁਭਾਗ ਜੋੜੇ ਨੂੰ ਸਨਮਾਨਿਤ ਕੀਤਾ ਜਾਏਗਾ। ਆਓ ਅਸੀਂ ਹੁਣ ਗੁਰੂ ਸਾਹਿਬ ਦੀ ਬਖਸ਼ ਲਈਏ ਤੇ ਆਰੰਭ ਕਰੀਏ। ਕੀਤਾ ਲੋੜੀਏ ਸੋ ਕੰਮ ਸੋ ਹਰ ਪੈ ਆਖੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀਆਂ ਨੇ ਬੜੇ ਧਿਆਨ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰਨਾ ਹੈ, ਕਿਉਂਕਿ ਅੱਜ ਤੁਸੀਂ ਗ੍ਰਿਸ਼ਤ ਧਰਮ ਵਿੱਚ ਪ੍ਰਵੇਸ਼ ਕਰਨ ਲੱਗੇ ਹੋ। ਸਿੱਖ ਧਰਮ ਦੇ ਅੰਦਰ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨ ਦੇ ਲਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਸੂਹੀ ਰਾਗ ਵਿੱਚ ਚਾਰ ਲਾਵਾਂ ਦਾ ਪਾਠ ਸਾਨੂੰ ਪ੍ਰਦਾਨ ਕੀਤਾ ਹੈ, ਬਖਸ਼ਿਸ਼ ਕੀਤਾ ਹੈ, ਸਾਡੀ ਝੋਲੀ ਵਿੱਚ ਪਾਇਆ ਹੈ, ਬੜੀ ਕਿਰਪਾ ਕੀਤੀ ਹੈ। ਇਹਨਾਂ ਚਾਰ ਲਾਵਾਂ ਦੇ ਪਾਠ ਵਿੱਚ ਹੀ ਸਾਰੀ ਜ਼ਿੰਦਗੀ ਦੇ ਆਨੰਦ ਦਾ ਸਾਰ ਹੈ। ਜੇ ਕੋਈ ਗ੍ਰਿਸ਼ਤੀ ਬੱਚਾ ਔਰ ਬੱਚੀ ਸੁਭਾਗ ਜੋੜੀ ਪਿਆਰ ਦੇ ਨਾਲ ਇਹਨਾਂ ਲਾਵਾਂ ਦਾ ਪਾਠ ਸਰਵਣ ਕਰਦਾ ਹੈ, ਇਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ, ਤੇ ਇਹ ਆਨੰਦ ਕਾਰਜ ਫਿਰ ਸਦਾ ਦੇ ਲਈ ਆਨੰਦ ਬਣ ਜਾਂਦਾ ਹੈ। ਇਸ ਕਰਕੇ ਆਪ ਜੀ ਨੇ ਯਤਨ ਕਰਨਾ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਬਾਣੀ ਨੂੰ ਪਿਆਰ ਨਾਲ, ਭਾਵਨਾ ਨਾਲ, ਇਕਾਗਰਤਾ ਦੇ ਨਾਲ ਸਰਵਣ ਕਰਨਾ ਹੈ। ਇਹਨਾਂ ਚਾਰ ਲਾਵਾਂ ਵਿੱਚ ਗੁਰੂ ਸਾਹਿਬ ਜੀ ਨੇ ਪਿਆਰ, ਬੈਰਾਗ, ਮਿਲਾਪ ਦੀ ਗੱਲ ਕੀਤੀ ਹੈ। ਜਿੱਥੇ ਦੁਨਿਆਵੀ ਰਿਸ਼ਤਿਆਂ ਵਿੱਚ ਮਿਲਾਪ ਹੁੰਦਾ ਹੈ, ਬੈਰਾਗ ਹੁੰਦਾ ਹੈ, ਵਿਛੋੜਾ ਹੁੰਦਾ ਹੈ, ਉੱਥੇ ਸਤਿਗੁਰਾਂ ਨੇ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੀ ਇਹਨਾਂ ਲਾਵਾਂ ਵਿੱਚ ਗੱਲ ਕੀਤੀ ਹੈ। ਅਸਲ ਵਿੱਚ ਆਤਮਾ ਤੇ ਪਰਮਾਤਮਾ ਦੇ ਮਿਲਣ ਦੀ ਗੱਲ ਹੈ ਲਾਵਾਂ ਦਾ ਪਾਠ। ਸੋ ਜਿੱਥੇ ਅਸੀਂ ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਉੱਥੇ ਹਰ ਗ੍ਰਿਸ਼ਤੀ ਦਾ ਧਰਮ ਹੀ ਹੈ ਕਿ ਇਹਨਾਂ ਲਾਵਾਂ ਦੇ ਪਾਠ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਕਰਕੇ ਅਕਾਲ ਪੁਰਖ ਪਤੀ ਪਰਮੇਸ਼ਵਰ ਨਾਲ ਕਿਵੇਂ ਮਿਲਿਆ ਜਾਏ, ਇਹ ਵੀ ਸਾਨੂੰ ਸਦਾ ਯਤਨਸ਼ੀਲ ਰਹਿਣਾ ਚਾਹੀਦਾ। ਸੋ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਦਾਸ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਕਰੇਗਾ। ਆਪ ਜੀ ਨੇ ਖੜੇ ਹੋ ਕਰਕੇ ਲਾਵਾਂ ਸਰਵਣ ਕਰਨੀਆਂ ਤੇ ਆਪ ਮੱਥਾ ਟੇਕ ਕੇ ਖੜੇ ਹੋ ਜਾਓ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਚਾਰ ਲਾਵਾਂ ਦਾ ਪਾਠ ਹੋਏਗਾ। ਜਦੋਂ ਪਹਿਲੀ ਲਾਮ ਦੀ ਸੰਪੂਰਨਤਾ ਹੋਏਗੀ, ਦਾਸ ਅਖੀਰਲੀਆਂ ਪੰਕਤੀਆਂ ਦੋ ਵਾਰੀ ਪੜ੍ਹੇਗਾ। ਆਪ ਜੀ ਨੇ ਮੱਥਾ ਟੇਕ ਕਰਕੇ ਮੇਰੇ ਰਾਈਟ ਹੈਂਡ ਪਰਿਕਰਮਾ ਆਹਿਸਤਾ ਆਹਿਸਤਾ ਕਰਨੀ ਹੈ, ਫਿਰ ਮੱਥਾ ਟੇਕ ਕਰਕੇ ਆਪਣੇ ਸਥਾਨ ਤੇ ਖੜੇ ਹੋ ਜਾਣਾ। ਇਸੇ ਤਰ੍ਹਾਂ ਚਾਰ ਵਾਰੀ ਆਪ ਜੀ ਨੇ ਜਦੋਂ ਵੀ ਪਰਿਕਰਮਾ ਪ੍ਰਾਰੰਭ ਕਰਨੀ ਹੈ ਮੱਥਾ ਟੇਕਣਾ ਹੈ, ਫਿਰ ਪਰਿਕਰਮਾ ਆਰੰਭ ਕਰਨੀ ਹੈ, ਫਿਰ ਮੱਥਾ ਟੇਕਣਾ ਤੇ ਆਪਣੇ ਸਥਾਨ ਤੇ ਖੜੇ ਹੋ ਜਾਣਾ ਹੈ। ਰਾਗੀ ਸਿੰਘ ਨਾਲ ਲਾਵਾਂ ਦੇ ਪਾਠ ਦਾ ਕੀਰਤਨ ਕਰਨਗੇ। ਬਾਕੀ ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਆਪ ਜੀ ਇਸੇ ਤਰ੍ਹਾਂ ਪਿਆਰ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਆਨੰਦ ਮਾਨਣਾ ਹੈ। ਆਪ ਜੀ ਨੂੰ ਬੇਨਤੀ ਹੈ ਕਿ ਮੱਥਾ ਟੇਕ ਕੇ ਖੜੇ ਹੋ ਜਾਓ ਤੇ ਲਾਵਾਂ ਦਾ ਪਾਠ ਆਪਾਂ ਪ੍ਰਾਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਤਰਫੋਂ ਪੱਲਾ ਫਕੜ ਲਓ, ਤੁਸੀਂ ਪੱਲਾ ਤੁਸੀਂ ਵੀ ਪਕੜ।

ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਬੜੇ ਹੀ ਪਿਆਰ ਸ਼ਰਧਾ ਭਾਵਨਾ ਦੇ ਨਾਲ ਸੁਭਾਗ ਭਰੀ ਜੋੜੀ ਨੇ ਸਤਿਗੁਰਾਂ ਦੇ ਦੁਆਲੇ ਚਾਰ ਪ੍ਰਕਰਮਾ ਕਰਕੇ ਗ੍ਰਿਸ਼ਤ ਭਾਵ ਸਾਰੇ ਜੀਵਨ ਵਿੱਚ ਇੱਕ ਦੂਸਰੇ ਦਾ ਸਾਥ ਨਿਭਾਉਣ ਦਾ ਪ੍ਰਣ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ, ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਬਣ ਆਵੇ, ਸਤਿਗੁਰੂ ਖੁਸ਼ੀਆਂ ਖੇੜੇ ਆਨੰਦ ਮੰਗਲ ਬਣਾਈ ਰੱਖਣ, ਦੋਨਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਸੋ ਆਓ ਆਨੰਦ ਕਾਰਜਾਂ ਦੀ ਮਰਿਆਦਾ ਦੇ ਅਨੁਸਾਰ ਦੋ ਸ਼ਬਦ ਹੋਰ ਗਾਇਨ ਕਰਕੇ ਫਿਰ ਆਪ ਜੀ ਪਾਸੋਂ ਖਿਮਾ ਦੇ ਜਾਚ ਹੋਵਾਂਗੇ। ਪਹਿਲਾ ਸ਼ਬਦ ਹੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ, ਦੂਸਰਾ ਸ਼ਬਦ ਗਾਇਨ ਕਰਾਂਗੇ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਆਓ ਪਿਆਰ ਸਾਹਿਬ ਸਾਰੀਆਂ ਸੰਗਤਾਂ ਮਿਲ ਕਰਕੇ ਗਾਇਨ ਕਰੀਏ। ਜ਼ਿਆਦਾ ਸਮਾਂ ਆਪ ਜੀ ਦਾ ਨਹੀਂ ਲੈਣਾ, 5-7 ਮਿੰਟ ਵਿੱਚ ਇਹ ਦੋਨੋਂ ਸ਼ਬਦ ਗਾਇਨ ਕਰਕੇ ਆਪ ਜੀ ਪਾਸੋਂ ਖਿਮਾ ਦੇ ਜਾਚ ਹੋਵਾਂਗੇ।

ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਵਾਕ ਅਨੁਸਾਰ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਅੱਜ ਅਪਾਰ ਬਖਸ਼ਿਸ਼ ਰਹਿਮਤ ਕੀਤੀ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਅਜੀਤਪਾਲ ਸਿੰਘ ਧਾਲੀਵਾਲ ਸਪੁੱਤਰ ਸਰਦਾਰ ਗੁਰਦੀਪ ਸਿੰਘ ਬੀਬੀ ਵਰਿੰਦਰ ਕੌਰ ਬੱਚੀ ਸੁਪ੍ਰੀਤ ਕੌਰ ਧਾਲੀਵਾਲ ਸਪੁੱਤਰੀ ਸਰਦਾਰ ਮਨਪ੍ਰੀਤ ਸਿੰਘ ਬੀਬੀ ਸਰਬਜੀਤ ਕੌਰ ਸੱਚੇ ਪਾਤਸ਼ਾਹ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਗਰੀਬ ਨਿਵਾਜ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਵਿਚਰਦਿਆਂ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੇਵਾਵਾਂ ਨਿਭਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤ ਕਰਨੀ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗ੍ਰਿਸ਼ਤ ਧਰਮ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਵਿੱਚ ਪਾਉਣੀਆਂ ਗ੍ਰਿਸ਼ਤ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਰਹਿਮਤ ਕਰਨੀ ਮਾਰਗ ਦਰਸ਼ਨ ਸਦਾ ਕਰਦੇ ਰਹਿਣਾ ਰਹਿਮਤਾਂ ਕਰਨੀਆਂ ਦੋਹਾਂ ਪਰਿਵਾਰਾਂ ਵਿੱਚ ਸੁਭਾਗ ਜੋੜੀ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਇਸ ਵਕਤ ਗਰੀਬ ਨਿਵਾਸ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਹਨ ਆਪ ਜੀ ਨੇ ਅੰਗੀਕਾਰ ਕੀਤੇ ਹਨ ਸਦੀਵ ਕਾਲ ਲੋਕ ਪਰਲੋਕ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇ ਆਪ ਜੀ ਤੇ ਚਰਨਾਂ ਵਿੱਚ ਅਰਪਣ ਕੀਤੀ ਕਿਰਪਾ ਕਰਨੀ ਦਰ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ
ਇਹਨਾਂ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣੀਆਂ। ਗੁਰੂ ਗਰੀਬ ਨਿਵਾਜ, ਇਸ ਵਕਤ ਆਪ ਜੀ ਕਿਰਪਾ ਕਰੋ, ਦਰ ਆਈਆਂ ਸਮੂਹ ਸੰਗਤਾਂ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹਿ, ਖੋਜ ਸ਼ਬਦ ਮੈਂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰਪੁਰਾ ਜਿਨ ਸਿਮਰਿਆ

ਪਾਈ ਸੁਖ ਸਹਿਜ ਆਨੰਦ ਘਣੇ ਗੁਰਪੂਰਾ ਪੂਰੀ ਜਾ ਕੀ ਬਾਣੀ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੱਜ ਸੁਭਾਗ ਜੋੜੀ ਦੇ ਆਨੰਦ ਕਾਰਜਾਂ ਵਿੱਚ ਸ਼ਮੂਲੀਅਤ ਕਰ ਰਹੇ ਹੋ। ਸੋ ਸਤਿਗੁਰਾਂ ਨੇ ਬੜੀ ਕਿਰਪਾ ਬਖਸ਼ਿਸ਼ ਕੀਤੀ ਹੈ, ਪਾਵਨ ਆਨੰਦ ਕਾਰਜਾਂ ਦੀ ਸੰਪੰਨਤਾ ਹੋਈ ਹੈ। ਸੁਭਾਗ ਜੋੜੀ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ, ਸਮੁੱਚੇ ਆਏ ਹੋਏ ਰਿਸ਼ਤੇਦਾਰ ਸੰਬੰਧੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸੁਭਾਗ ਜੋੜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਆਪ ਜੀ ਦੇ ਗ੍ਰਿਸ਼ਟ ਧਰਮ ਦੀ ਪ੍ਰਾਰੰਭਤਾ ਗੁਰੂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਸਤਿਗੁਰਾਂ ਦੀਆਂ ਅਸੀਸਾਂ ਲੈ ਕੇ ਪ੍ਰਾਰੰਭ ਹੋਈ ਹੈ। ਸੋ ਆਪ ਜੀ ਨੇ ਸਾਰੀ ਉਮਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਇਸ਼ਟ ਜਾਣ ਕੇ ਸਤਿਗੁਰਾਂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ, ਗੁਰਸਿੱਖੀ ਜੀਵਨ ਧਾਰਨ ਕਰਨਾ ਹੈ, ਇੱਕ ਦੂਜੇ ਦੇ ਪ੍ਰਤੀ ਸਾਰੀ ਉਮਰ ਦੇ ਲਈ ਵਫ਼ਾਦਾਰ ਬਣ ਕੇ ਰਹਿਣਾ ਹੈ, ਜੇ ਜੀਵਨ ਦੀਆਂ ਗ੍ਰਿਸ਼ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ, ਮਾਤਾ ਪਿਤਾ ਦੇ ਸਦਾ ਆਗਿਆਕਾਰੀ ਰਹਿਣਾ ਹੈ, ਦੇਸ਼ ਕੌਮ ਲਈ, ਆਪਣੀ ਕਮਿਊਨਿਟੀ ਲਈ ਸਦਾ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੇ ਹੋਏ ਸਿਧਾਂਤ, ਸੇਵਾ ਅਤੇ ਸਿਮਰਨ ਨੂੰ ਬਰਕਰਾਰ ਰੱਖਣਾ ਹੈ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਕਾਰਯੋਗ ਭੈਣ ਜੀ ਪ੍ਰਿਤਪਾਲ ਕੌਰ ਜੀ ਕੁਝ ਬੇਨਤੀਆਂ ਆਪ ਜੀ ਦੇ ਨਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਦੋਨੋਂ ਹੀ ਫੈਮਿਲੀਜ਼ ਨੂੰ ਔਰ ਕਾਕਾ ਅਜੀਤਪਾਲ ਅਤੇ ਬੀਬੀ ਸੁਪ੍ਰੀਤ ਕੌਰ ਧਾਰੀਵਾਲ ਨੂੰ ਬਹੁਤ ਬਹੁਤ ਵਧਾਈਆਂ ਹੋਣ, ਔਰ ਆਪ ਜੀ ਦੇ ਪੇਰੈਂਟਸ ਨੂੰ ਵੀ ਔਰ ਜਿਹੜੇ ਰਿਸ਼ਤੇਦਾਰ ਆਏ, ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸੋ ਬੱਚਿਆਂ ਨੂੰ ਸਿੱਖਿਆ ਦੇਣੀ ਹੁੰਦੀ ਹੈ ਆਨੰਦ ਕਾਰਜ ਤੋਂ ਬਾਅਦ, ਤਾਂ ਮੈਂ ਤਾਂ ਸਿਰਫ ਇੱਕ ਛੋਟੀ ਜਿਹੀ ਬੇਨਤੀ ਤੁਹਾਨੂੰ ਕਰੂੰਗੀ ਕਿ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਸਟਾਰਟ ਕਰ ਰਹੇ ਹੋ, ਬਹੁਤ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਝੋਲੀ ਦੇ ਵਿੱਚ ਬਹੁਤ ਸਾਰੀ ਖੁਸ਼ੀਆਂ ਦੇਣ, ਪਰ ਅਗਰ ਲਾਈਫ ਦੇ ਵਿੱਚ ਕੋਈ ਵੀ ਅੜਚਨ ਆਏ, ਕੋਈ ਆਬਸਟੀਕਲਸ ਆਏ, ਤਾਂ ਤੁਸੀਂ ਕਿਤੇ ਹੋਰ ਨਹੀਂ ਜਾਣਾ, ਸਿਰਫ ਗੁਰੂ ਦੇ ਅੱਗੇ ਆਉਣਾ। ਗੁਰੂ ਤੁਹਾਨੂੰ ਹਰ ਚੀਜ਼ ਦਾ ਸਲਿਊਸ਼ਨ ਦੇਣਗੇ, ਹਰ ਪ੍ਰੋਬਲਮ ਦਾ ਸਲਿਊਸ਼ਨ ਸਾਡੇ ਗੁਰੂ ਕੋਲ ਹੈ। ਸੋ ਖੁਸ਼ੀਆਂ ਹੈ ਤਾਂ ਇੱਥੇ ਆ ਕੇ ਧੰਨਵਾਦ ਕਰਨਾ, ਔਰ ਕੋਈ ਪ੍ਰੋਬਲਮ ਹੈ ਤਾਂ ਇੱਥੇ ਆ ਕੇ ਅਰਦਾਸ ਕਰਨੀ ਹੈ, ਗੁਰੂ ਸਾਹਿਬ ਤੁਹਾਨੂੰ ਗਾਈਡ ਕਰਨਗੇ ਲਾਈਫ ਦੇ ਵਿੱਚ। ਸੋ ਇੰਨੀਆਂ ਹੀ ਬੇਨਤੀਆਂ ਕਰਨੀਆਂ ਸੀਗੀਆਂ। ਬਾਕੀ ਸਾਡੇ ਕੀਰਤਨੀ ਜਥਾ ਭਾਈ ਸਤਨਾਮ ਸਿੰਘ ਜੀ ਅਤੇ ਭਾਈ ਗਿਆਨੀ ਨਵਦੀਪ ਸਿੰਘ ਜੀ ਦਾ, ਜਿਹਨਾਂ ਨੇ ਸਾਨੂੰ ਇਸ ਸੈਰੇਮਨੀ ਦੇ ਵਿੱਚ ਜੋ ਹੈ ਪੂਰਾ ਯੋਗਦਾਨ ਪਾਇਆ ਹੈ। ਸੋ ਹੁਣ ਬੱਚਿਆਂ ਦੇ ਬੱਚੀ ਦੋਨਾਂ ਨੂੰ ਗਿਆਨੀ ਨਵਨੀਤ ਸਿੰਘ ਜੀ ਸਨਮਾਨਿਤ ਕਰਨਗੇ ਸਰੂਪੀ ਦੇ ਨਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰਾਂ ਨੂੰ ਬੇਨਤੀ ਹੈ ਕਿ ਦੋਵੇਂ ਪਰਿਵਾਰ, ਮਾਤਾ ਪਿਤਾ ਜੇ ਚਾਹੁਣ ਤੇ ਬੱਚਿਆਂ ਨੂੰ ਇੱਥੇ ਪਿਆਰ ਦੇ ਸਕਦੇ ਨੇ, ਸ਼ਗਨ ਪਾ ਸਕਦੇ ਨੇ। ਬਾਕੀ ਸਾਰੀ ਸੰਗਤ ਜੋ ਲੰਗਰ ਹਾਲ ਦੇ ਵਿੱਚ ਅਸਥਾਨ ਬਣਿਆ ਹੈ, ਆਪ ਜੀ ਨੇ ਉੱਥੇ ਹੀ ਸਾਰਿਆਂ ਨੇ ਪਿਆਰ ਦੇਣ ਦੀ ਕਿਰਪਾਲਤਾ ਕਰਨੀ ਹੈ। ਗੁਰੂ ਕੀ ਦੇਗ ਵਰਤ ਰਹੀ, ਆਪ ਜੀ ਨੇ ਦੇਗ ਲੈ ਕਰਕੇ ਬੜੇ ਪਿਆਰ ਦੇ ਨਾਲ ਸਤਿਗੁਰਨੀ ਨੂੰ ਨਤਮਸਤਕ ਹੋ ਕਰਕੇ ਆਪ ਜੀਆਂ ਨੇ ਜਾਣ ਦੀ ਕਿਰਪਾਲਤਾ ਕਰਨੀ ਹੈ। ਬੇਨਤੀ ਹੈ ਕਿ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਬਾਹਰ ਜਾ ਕੇ ਇੱਕ ਦੂਜੇ ਨੂੰ ਜੋ ਆਪਾਂ ਵਧਾਈਆਂ ਦੇਣੀਆਂ ਨੇ ਜਾਂ ਆਪਸੀ ਪਿਆਰ ਮਿਲਣ ਕਰਨਾ ਹੈ, ਉਹ ਆਪ ਜੀ ਨੇ ਗੁਰੂ ਦਰਬਾਰ ਵਿੱਚੋਂ ਬਾਹਰ ਜਾ ਕਰਕੇ ਮਾਤਾ ਪਿਤਾ ਨੂੰ ਬੇਨਤੀ ਹੈ ਜੇ ਉਹ ਚਾਹਣ ਤਾਂ ਇੱਥੇ ਬੱਚਿਆਂ ਨੂੰ ਉਹ ਪਿਆਰ ਜਾਂ ਸ਼ਗਨ ਦੇ ਸਕਦੇ ਨੇ। ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰੀ ਫਿਰ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਪਿਆਰ ਸਹਿਤ ਆਪ ਜੀਆਂ ਨੇ ਇੱਥੇ ਹਾਜ਼ਰੀਆਂ ਭਰੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਸਟਾਫ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਸਟੂਡੈਂਟਸ ਦਾ। ਬਹੁਤ ਹੀ ਰਸਤੇ ਨਾਲ ਕੀਰਤਨ ਸਾਰਿਆਂ ਨੇ ਕੀਤਾ ਹੈ। ਤੁਸੀਂ ਦੇਖਿਆ ਕਿ 9 ਸਾਜ਼ ਵੱਜ ਰਹੇ ਸਨ ਔਰ ਇੱਕ ਇੱਕ ਸਾਜ਼ ਡਿਸਟਿੰਕਟਲੀ ਆਵਾਜ਼ ਉਹਦੀ ਸੁਣਾਈ ਪੈ ਰਹੀ ਸੀ। ਸੋ ਇਹਦਾ ਧੰਨਵਾਦ ਬਣਦਾ ਹੈ ਸਾਡੇ ਸਾਊਂਡ ਸਿਸਟਮ ਦੇ ਇੰਚਾਰਜ ਓਂਕਾਰ ਸਿੰਘ ਸੰਘਾ ਜੀ ਨੂੰ, ਜਿਨ੍ਹਾਂ ਨੇ ਬਹੁਤ ਸੋਹਣਾ ਸਿਸਟਮ ਸੈੱਟ ਕੀਤਾ ਔਰ ਆਵਾਜ਼ ਬੜੀ ਸੁਰੀਲੀ ਡਿਸਟਿੰਕ ਸੁਣਾਈ ਪੈ ਰਹੀ ਸੀ। ਸਤਸੰਗ ਜੀ, ਆਰਡਰ ਦੇ ਵਿੱਚ ਇੱਕ ਚੇਂਜ ਹੈਗਾ ਹੈ ਸਕੈਜੂਲ ਦੇ ਹਿਸਾਬ ਦੇ ਨਾਲ। ਭਾਈ ਨਿਰੰਜਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਸੀ ਇਸ ਵੇਲੇ, ਪਰ ਉਹ ਟ੍ਰੈਫਿਕ ਦੇ ਵਿੱਚ ਹੈਲਡ ਅਪ ਹੈਗੇ ਅਤੇ ਥੋੜ੍ਹਾ ਲੇਟ ਹੋ ਜਾਣਗੇ। ਸੋ ਬੇਨਤੀ ਕੀਤੀ ਉਹਨਾਂ ਦੇ ਬਾਅਦ ਸ੍ਰੀਮਤ ਕੌਰ ਅਰਜੁਨ ਜੀ ਨੂੰ ਕਿ ਉਹ ਆ ਕੇ ਉਹਨਾਂ ਦੀ ਥਾਂ ਉਹ ਪਹਿਲੇ ਕਰ ਲੈਣ ਕੀਰਤਨ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਪਹੁੰਚ ਗਏ ਹਨ।

ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਅੱਜ ਕੁਝ ਐਸਾ ਵਿਸਮਾਦੀ ਮਾਹੌਲ ਬਣਿਆ ਇਸ ਜਗ੍ਹਾ ਦਾ, ਇਸ ਗੁਰੂ ਘਰ ਦਾ। ਬਾਹਰ ਤੁਸੀਂ ਵੇਖ ਰਹੇ ਹੋ ਕਿ 31 ਰਾਗਾਂ ਦੀ ਫੋਟੋ ਚਿੱਤਰ ਪ੍ਰਦਰਸ਼ਨੀ ਲੱਗੀ ਹੈ ਔਰ ਉਸਦੇ ਪੇਂਟਰ ਨੇ ਤੇਜ ਪ੍ਰਤਾਪ ਸੰਧੂ ਜੀ, ਜਿਨ੍ਹਾਂ ਨੇ ਕਈ ਵਾਰੀ ਲਾ ਕੇ ਦਰਬਾਰ ਸਾਹਿਬ ਨੂੰ ਫੋਟੋ ਸ਼ੂਟ ਕੀਤਾ। ਬੜੀ ਵੱਡੀ ਸੇਵਾ ਹੈ ਰਾਗਾਂ ਦੇ ਸਮੇਂ ਮੁਤਾਬਕ। ਗਿਆਨੀ ਜਸਵਿੰਦਰ ਸਿੰਘ ਜੀ ਨੇ ਆ ਕੇ ਸਿੰਘ ਸਾਹਿਬ ਨੇ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਾਇਆ। ਗਿਆਨੀ ਇੰਦਰਜੀਤ ਸਿੰਘ ਜੀ ਨੇ ਕੀਰਤਨ ਕੀਤਾ, ਦਰਬਾਰ ਸਾਹਿਬ ਦੀ ਯਾਦ ਆ ਗਈ। ਔਰ ਉਸ ਤੋਂ ਬਾਅਦ ਡਾਕਟਰ ਮਨਪ੍ਰੀਤ ਸਿੰਘ ਹੋਰਾਂ ਨੇ ਔਰ ਗੁਨੀਤ ਜੀ ਨੇ ਇੰਨਾ ਅੱਛਾ ਕੀਰਤਨ ਕਰਵਾਇਆ। ਉਹ ਸਾਡੇ ਫੀਮੇਲ ਜਿਹੜੇ ਕੀਰਤਨਕਾਰ ਨੇ ਉਹਨਾਂ ਦਾ ਰੋਲ ਮਾਡਲ ਨੇ। ਔਰ ਜਿਵੇਂ ਬਾਬਾ ਜੀ ਨਾਲ ਉਹ ਗੱਲਾਂ ਕਰ ਰਹੇ ਹੁੰਦੇ ਨੇ, ਮੈਂ ਸੋਚ ਰਿਹਾ ਸੀ ਕਿ ਕੀ ਉਹਨਾਂ ਬਾਰੇ ਕਿਹਾ ਜਾਵੇ। ਸਰਬਜੀਤ ਹੋਰਾਂ ਨੇ ਮੇਰੇ ਬਹੁਤ ਪਿਆਰੇ ਸੁਰੀਲੇ ਕੀਰਤਨੀਏ ਵੀਰ ਭਾਈ ਸਾਹਿਬ, ਉਹਨਾਂ ਨੇ ਉਹਨਾਂ ਦੀ ਤਾਰੀਫ ਕੀਤੀ ਹੈ। ਸੁਰੀਲੇ ਹੀ ਸੁਰੀਲਿਆਂ ਦੀ ਤਾਰੀਫ ਕਰਦੇ ਨੇ। ਜਿਵੇਂ ਬਾਬਾ ਜੀ ਨਾਲ ਕੋਈ ਗੱਲਾਂ ਕਰਦਾ ਆਪਣੇ ਪਿਆਰੇ ਨਾਲ, ਇਸ ਤਰ੍ਹਾਂ ਉਹਨਾਂ ਨੇ ਕੀਰਤਨ ਕੀਤਾ। ਔਰ ਭਾਈ ਸਾਹਿਬ ਨੇ ਭਾਈ ਬਲਬੀਰ ਸਿੰਘ ਹੋਰਾਂ ਦੀ ਯਾਦ ਤਾਜ਼ਾ ਕਰ ਦਿੱਤੀ। ਜਦੋਂ ਵੀ ਇਹਨਾਂ ਨੂੰ ਵੇਖਦੇ ਹਾਂ, ਕਿਉਂਕਿ ਇਹ ਜਿਹੜੇ ਭਾਈ ਸਾਹਿਬ ਨਾਲ ਬੈਠੇ ਨੇ, ਉਸਤਾਦ ਰਘਵੀਰ ਸਿੰਘ ਜੀ ਮੇਰੇ ਨਾਲ 1990 ਤੋਂ ਤਬਲਾ ਅਸੀਂ ਇਕੱਠੇ ਵਜਾ ਰਹੇ ਹਾਂ, ਇਕੱਠੇ ਗਾ ਰਹੇ ਹਾਂ। ਔਰ ਭਾਈ ਸਾਹਿਬ ਨਾਲ ਇਹਨਾਂ ਨੇ ਬਹੁਤ ਲੰਬਾ ਸਮਾਂ ਸੇਵਾ ਕੀਤੀ ਔਰ ਅਕਸਰ ਇਸੇ ਤਰ੍ਹਾਂ ਹੀ ਸਾਰੇ ਕੀਰਤਨ ਦਰਬਾਰਾਂ ਵਿੱਚ ਅਸੀਂ ਇਕੱਠੇ ਹੁੰਦੇ ਸੀ। ਔਰ ਅੱਜ ਇੱਕ ਵਾਰੀ ਫੇਰ ਭਾਈ ਸਾਹਿਬ ਅੱਖਾਂ ਅੱਗੇ ਉਹਨਾਂ ਦਾ ਉਹੀ ਚਿਹਰਾ, ਉਹਨਾਂ ਦਾ ਉਹੀ ਅਸੀਸ, ਉਹਨਾਂ ਦੀਆਂ ਬਲੈਸਿੰਗ ਨਜ਼ਰ ਆ ਰਹੀਆਂ ਸੀ। ਬਹੁਤ ਅੱਛਾ ਮਾਹੌਲ ਬਣਦਾ ਜਾ ਰਿਹਾ ਔਰ ਇਹੀ ਅਸੀਂ ਚਾਹੁੰਦੇ ਸੀ ਜਦੋਂ 4 ਸਾਲ ਪਹਿਲਾਂ ਇੱਥੇ ਵੀਰ ਨਰਿੰਦਰਪਾਲ ਸਿੰਘ ਜੀ ਔਰ ਪ੍ਰੋਫੈਸਰ ਦਲਬੀਰ ਸਿੰਘ ਉਹਨਾਂ ਨਾਲ ਗੱਲ ਕੀਤੀ ਸੀ। ਅੱਜ ਤੁਸੀਂ ਵੇਖ ਰਹੇ ਹੋ ਸ਼ਾਂਤ ਸਾਹਿਬ ਮੈਨੂੰ ਛੱਡ ਕੇ ਉੱਥੇ ਬੈਠ ਗਏ ਨੇ, ਪਰ ਇਹਨਾਂ ਨੇ ਨਿਊ ਜਰਸੀ ਵਿੱਚ ਰਾਗ ਦਰਬਾਰ ਕਰਵਾਉਣਾ ਅਤੇ ਸ਼ਿਕਾਗੋ ਵਿੱਚ ਹੋਣਾ। ਇਸੇ ਤਰ੍ਹਾਂ ਹੀ ਹੁਣੇ ਹੀ ਇੱਥੇ ਕੋਈ ਕਹਿ ਰਿਹਾ ਸੀ ਸਿਆਟਲ ਵੀ ਅਸੀਂ ਕਰਾਵਾਂਗੇ, ਇੱਥੇ ਸੈਂਡੀਆਗੋ ਵਾਲੇ ਵੀ ਸੀ, ਉਹ ਕਹਿੰਦੇ ਅਸੀਂ ਉੱਥੇ ਵੀ ਸ਼ਾਇਦ ਕਰਵਾਉਣਾ, ਕੋਈ ਕਹਿ ਰਿਹਾ ਸੀ ਗਾਵਨੀ ਪ੍ਰੋਗਰਾਮ ਕਰਵਾਉਣਾ। ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ ਕਿ 31 ਰਾਗਾਂ ਦਾ ਪ੍ਰਵਾਹ ਇਹ ਚੱਲ ਰਿਹਾ ਔਰ ਜੋ ਅਸੀਂ ਗਾਇਨ ਕਰਨ ਜਾ ਰਹੇ ਹਾਂ। ਬਹੁਤ ਅੱਛਾ ਬੋਲਦੇ ਨੇ ਭਾਈ ਸਰਬਜੀਤ ਸਿੰਘ ਜੀ, ਮੈਨੂੰ ਤੇ ਪਹਿਲੀ ਵਾਰੀ, ਮੈਂ ਇਹਨਾਂ ਦਾ ਵਿਖਿਆਨ ਵੀ ਸੁਣਿਆ ਪਰ ਮੈਂ ਉਹ ਗੁਸਤਾਖੀ ਨਹੀਂ ਕਰਾਂਗਾ ਕਿਉਂਕਿ ਬੈਰਾੜੀ ਰਾਗ ਸਭ ਤੋਂ ਘੱਟ ਸ਼ਬਦ ਨੇ ਉਸ ਵਿੱਚ, ਕੇਵਲ ਉਸ ਵਿੱਚ ਬੈਰਾੜੀ ਰਾਗ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ 7 ਸ਼ਬਦ ਨੇ, 6 ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਦੇ ਔਰ 1 ਸ਼ਬਦ ਹੈ ਗੁਰੂ ਅਰਜਨ ਪਾਤਸ਼ਾਹ ਦਾ। ਅਗਰ ਅਲਪਕਾਰ ਦੀ ਕੋਈ ਬਾਣੀ ਰਚਨਾ ਹੈ ਔਰ ਰਾਗ ਵੀ ਕਠਿਨ ਹੈ, ਕੋਸ਼ਿਸ਼ ਕਰਾਂਗੇ ਉਸਨੂੰ ਅਸੀਂ ਉਸ ਨੂੰ ਨਿਭਾਉਣ ਦੀ, ਫੁੱਲਾਂ ਬਖਸ਼ ਲੈਣਾ, ਅਸੀਸ ਦੇਣਾ।

ਸੋ ਸੰਗਤੀ ਰੂਪ ਵਿਚ ਜਿਹੜਾ ਅਸੀਂ ਸ਼ਬਦ ਆਮ ਗਾਇਨ ਕਰਦੇ ਹਾਂ ਉਹ ਰਾਗ ਬਿਰਾੜੀ ਵਿਚ ਹੈ। ਇਸ ਲਈ ਅਸੀਂ ਇਹ ਗਾਇਆ ਕਿ ਇਸ ਨੂੰ ਇਸ ਤਰ੍ਹਾਂ ਵੀ ਅਗਰ ਸੰਗਤ ਗਾਏ ਕਿ ਬਹੁਤ ਵਸੇਗਾ। ਆਓ ਤੁਸੀਂ ਸਾਰਿਆਂ ਨੇ ਜਿਹੜਾ ਅਸੀਂ ਸ਼ਬਦ ਗਾਇਨ ਕਰਨ ਜਾ ਰਹੇ ਹਾਂ ਸਭ ਨੇ ਸੁਣਿਆ। ਅੱਜ ਆਪਾਂ ਜਿੰਨੇ ਵੀ ਤੁਸੀਂ ਸੁਣਨ ਇੱਥੇ ਬੈਠੇ ਹੋ ਸਾਰੀਆਂ ਬਹੁਤ ਬਲੈਸਡ ਸਾਰੀਆਂ ਸੋਲਸ ਹੋ ਔਰ ਬੜੇ ਪਿਆਰ ਦੇ ਨਾਲ ਤੁਸੀਂ ਬੈਠੇ ਹੋ। ਭਾਈ ਸਾਹਿਬ ਭਾਈ ਧਰਮ ਸਿੰਘ ਜੀ ਜੋ ਦਰਬਾਰ ਸਾਹਿਬ ਤੋਂ ਅਰਦਾਸ ਦੀ ਸੇਵਾ ਕਰਦੇ ਰਹੇ ਨੇ, ਇਹਨਾਂ ਲਈ ਇੱਕ ਜੈਕਾਰਾ ਹੋ ਜਾਏ। ਅੱਜ ਸਾਰਾ ਕੁਛ ਹੀ ਹਰਿਮੰਦਰ ਸਾਹਿਬ ਦੀ ਕਿਰਪਾ ਵਰਤ ਰਹੀ ਹੈ। ਬੋਲੇ ਸੋਨਿਹਾਲ, ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਅਸੀਂ ਕਈ ਸਾਲ ਪਹਿਲਾਂ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਜੀ ਨਾਲ ਇਹ ਰਚਨਾ ਗਾਈ ਸੀ ਜੋ ਉਹਦੀ ਸਿਗਨੇਚਰ ਟਿਊਨ ਹੈ ਰਾਗ ਬਿਹਾਗੜਾ। ਆਓ ਆਪਾਂ ਸਾਰੇ ਗਾਇਨ ਕਰੀਏ।

ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਤ ਰਾਗਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਤੇ ਇਹ ਅੱਜ ਦੋ ਰਾਗਾਂ ਵਿੱਚ ਕੀਰਤਨ ਕਰਨਗੇ ਰਾਗ ਬਿਲਾਵਲ ਤੇ ਰਾਗ ਤੋਂ ਭਾਈ ਸਾਹਿਬ ਦਾ ਸਮਾਂ ਹੈ 12:40 ਵਜੇ ਤੱਕ ਆਓ ਪਿਆਰ

ਵਾਹਿਗੁਰੂ।

ਜਦੋਂ ਕੁੱਲ ਸੰਸਾਰ ਦੇ ਅੰਦਰ ਉਸ ਅਕਾਲ ਪੁਰਖ ਨੇ ਆਪ ਆ ਕੇ ਅਵਤਾਰ ਧਾਰਿਆ, ਪਹਿਲਾਂ ਬੜੇ ਦੇਵੀ ਦੇਵਤੇ ਪੀਰ ਪੈਗੰਬਰ ਆਏ ਕੋਈ ਸ਼ੱਕ ਨਹੀਂ, ਪਰ ਅੱਜ ਦੇ ਦਿਹਾੜੇ ਕੌਣ ਆਇਆ? ਆਪ ਅਕਾਲ ਪੁਰਖ। ਸਤਿਗੁਰ ਸਾਹਿਬ ਜੀ ਦੀ ਬਾਣੀ ਕਹਿੰਦੀ, ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੇ। ਕੋਈ 16 ਕਲਾ, ਕੋਈ 4 ਕਲਾ, ਕੋਈ 1 ਕਲਾ ਸੰਪੂਰਨ ਸੀ, ਅੱਜ ਸਰਬ ਕਲਾ ਸੰਪੂਰਨ ਬਾਪੂ ਆਇਆ। ਸੁਣੀ ਅਰਦਾਸ ਸਵਾਮੀ ਮੇਰੇ, ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗੀ ਅੰਤਰ ਗੁਰੂ ਨਾਨਕ ਕੀ ਵਡਿਆ। ਤੇ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਜੀ, ਸਾਰੇ ਇਸ ਕਰਕੇ ਗਾਈਏ ਕਿਉਂਕਿ ਆਪ ਜੀ ਨੂੰ ਬਾਣੀ ਆਪ ਜੀ ਪੜ੍ਹਨ ਵਾਲੇ ਸਾਰਿਆਂ ਨੂੰ ਪਤਾ ਹੈ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ, ਨਾ ਉਹਨੇ ਘੱਟ ਜਾਣਾ ਤੇ ਨਾ ਉਹਨੇ ਵੱਡਾ ਹੋ ਜਾਣਾ, ਉਹ ਜਿੱਡਾ ਹੈ ਉੱਡਾ ਹੀ ਹੈ, ਪਰ ਇੱਕ ਫਰਕ ਜ਼ਰੂਰ ਪੈ ਜਾਣਾ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਉਹਨੂੰ ਪਾਤਸ਼ਾਹੀਆਂ ਬਖਸ਼ ਦਿੰਦਾ ਮਾਲਕ, ਜਿਹੜਾ ਉਹਨੂੰ ਗਾਉਂਦਾ ਉਹਨੂੰ ਵੱਡਿਆ ਕਰ ਦਿੰਦਾ ਜਿਹੜਾ ਉਹਨੂੰ ਵੱਡਾ ਕਹਿੰਦਾ, ਇਸ ਕਰਕੇ ਉਸ ਮਾਲਕ ਦੀ ਵਡਿਆਈ ਗਾਈ। ਸਾਰੀ ਸੰਗਤ ਪੜਿਓ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਨਿਨ ਮਨ, ਪ੍ਰਤੱਖ ਗੁਰੂ ਦਿਸ ਤਾਰੇ, ਸੋ ਕਹੋ ਟਲ ਗੁਰਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸ਼ਰੀ ਮਹੱਲਾ ਪੰਜਵਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ, ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ, ਕੋਟ ਪਰਾਤ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਨ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ,

ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਗੁਰੂ ਦੀ ਬੰਧ ਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰ। ਅਨਕ ਮਾਇਆ ਰੰਗ ਤਿਖ ਨ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹਿ ਮਾਰਗ ਹੋ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੋਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਅਨਕ ਵਿਘਨ

ਮਨ ਤਨ ਰੰਗ ਰਤੇ ਰੰਗੇਕ, ਨਾਨਕ ਜਨ ਕੈ ਬਿਰਤ ਵਿਵੇਕ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰ ਨ ਭੰਗ।

ਜਾਪ ਤਪ ਗਿਆਨ ਸ਼ਬਦ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਜੋ ਕਬਿ ਆਸ ਕਰਮ ਧਰਮ ਕਿਰਿਆ ਸ਼ਗਵ ਦੇ ਆਗਮਨ ਮਦੇ ਫਿਰਿਆ

ਬਿਦਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ। ਜੋ ਤਿਸੈ ਸੋ ਚਾਲਨਹਾਰ, ਲਪਟ ਰਹਿਓ ਤੈ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇ, ਤਾਕੋ ਹਾਥ ਨ ਆਵੈ ਕੇ।

ਮਿਥਿਆ ਦਾਜ ਡੋਬਨ ਤਨ ਮਾਨ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਦਤ ਹਸਤੀ ਅਸ਼ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪ ਸੂਪਨ ਕਰਤ ਗੁਮਾਨ ਅਸਤ੍ਰ ਭਗਤ ਸਾਧ ਕੇ ਸ਼ਰਨ ਨਾਨਕ ਡਪ ਡਪ ਜੀਵੈ ਹਰ ਕੇ ਤਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਤਰਵ ਕੋਹਿਨ ਮਿਥਿਆ ਨੇਤਰ ਭੇਖਤ ਪਰ ਤ੍ਰ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਤਨ ਪਰ ਵਿਕਾਰ ਗੁਤਾਵੈ ਮਿਥਿਆ ਮਨ ਪਰ ਲੋਭ ਲਵਾਵੈ ਮਿਥਿਆ ਤਨ ਨੇ ਪਰ ਉਪਕਾਰਾ ਮਿਥਿਆ ਵਾਸਲੇਤ ਬੇਕਾਰਾ ਬਿਨ ਬੂਝੇ ਮਿਥਿਆ ਸੁਭ ਭੈ

ਪ੍ਰਸਾਦ ਤਰੀਪਤਨ ਹੈ, ਗੁਰ ਪ੍ਰਸਾਦ ਨਾਨਕ ਦਸ਼ਕ ਹੈ। ਜੇ ਪ੍ਰਸਾਦ ਸੁਣੈ ਕਰਨ ਨਾਦ, ਜੇ ਪ੍ਰਸਾਦ ਵੇਖੈ ਵਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਵਸਨਾ, ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ।

ਦੇਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤਤਾ ਕੋ ਜਾਪ ਦੇਹ ਪ੍ਰਸਾਦ ਕਾਜ ਪੂਰੇ ਤਿਸੈ ਦਾਨ ਮਨ ਸਦਾ ਹਜੂਰੇ ਦੇਹ ਪ੍ਰਸਾਦ ਤੋ ਪਾਵ ਸਾਚ ਰੇ ਮਨ ਮੇਰੇ ਤੋ ਤਾ ਸੁਦਾਚ ਦੇਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ

ਸਾਧ ਸੰਗ ਹੋਏ ਸਭਕੇ ਦੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਕਤ ਹੋ ਤਾਵ, ਸਾਧ ਸੰਗ ਸਿਤ ਮਨ ਪਾਵ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ

ਵੀਤ ਕੁਟੰਬ ਨਿਸਤਾਰ ਸਾਧੂ ਕੈ ਸੰਸੋਧਨ ਪਾਵ ਜਿਸ ਤਨ ਤੇ ਸਭ ਕੋ ਪ੍ਰਸਾਵ ਸਾਧ ਸੰਗਤ ਰਮਦਾਏ ਕਰ ਸੇਵਾ ਸਾਧਕ ਸੰਸੋਭਾ ਸੁਰਦੇਵ ਸਾਧੂ ਕੈਸਨ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾ ਨਿਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧਕ ਸੰਗ ਲੋਕ ਤਰ ਸਾਧਕ ਸੰਗ ਨਰਕ ਪਰ ਹਰ ਸਾਧਕ ਸੰਗ ਇਹਾ ਉਹ ਸੁਹੇਲਾ ਸਾਧ ਸੰਗ ਵਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਨਿਦਵਸ ਨਾਨਕ ਉਦਰ ਸਾਧ ਸੁਨ ਰਸ ਸਾਧਕ ਸੰਗ ਸੁਨੋ ਹਰ ਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨ ਮੰਤੇ ਵਿਸਰੈ ਸਾਧ ਸੰਗ ਸਰਪ ਨਿਸਤਰੈ

ਨਾਨਕ ਸਦ ਬੇਟੇ ਸੰਜੋਗ ਸਾਧਕ ਮਹਿਮਾ ਬੇਦ ਨ ਜਾਣੈ ਰੇਤਾ ਸੁਣੈ ਤੇਤਾ ਬਖਿਆ ਨੈ ਸਾਧਕ ਉਪਮਾ ਤੇਹ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਕ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਉੱਠ ਤੇ ਉੱਚੀ ਸਾਧਕ ਸੋਭਾ ਮੂਠ ਤੇ ਮੂਚੀ।

ਕਬੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸਨਾਨ ਕਬੂ ਸਿੱਧ ਸਾਧਿਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀ ਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉ ਪ੍ਰਭ ਭਾਵੈ ਤੇ ਮੈਂ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬੋਹਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ ਮਨ ਤਰ ਨਾਮ ਰਤੇ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੇ ਸੰਗ

ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ। ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇਕਨੈ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ। ਘਟ ਘਟ ਸੁਣੀ ਸਰਵਣ ਵਖਿਆਣੀ। ਪਵਿੱਤਰ ਪਵਿੱਤਰ ਪੁਨੀ

ਭਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛੁ ਤਿਸਕਾ ਦੀਆ ਦਰਬੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਵੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਰ ਜਾਨੈ ਗਾਵਾਰ। ਜਿਸ ਗੁਰ ਪ੍ਰਸਾਦ ਤੁਟ

ਸੱਚ ਨਾਨਕ ਹੋਸੀ ਭੇ ਸੱਚ ਅਸ਼ਪਦੇ ਚਰਨ ਸਤ ਸਤ ਪ੍ਰਸ਼ਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਬੇਕਣਹਾਰ ਨਾਮ ਸਤ ਸਤ ਧਿਆਵਣਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾਸ ਸੁਨਤਾ ਭੋਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜੈਨ ਮਾਨਿਆ ਕਰਨ ਕਰਾਵਨ ਤਰਮੁਲ ਪਛਾਨਿਆ ਜਾ ਕਿਰ ਦੇਵ ਸੁਭਾਸ ਪ੍ਰਭ ਆਇਆ ਤਤ ਗਿਆਨ ਦੁਸਮਨ ਪ੍ਰਗਟਾਇਆ ਭੈ ਤਿ ਨਿਰਭ ਹੋਏ ਬਸਾਨਾ ਜਿਸ ਤੀ ਉਪਜੈ ਤਸਮਾਹੀ ਸਮਾਨਾ ਵਾਸ ਮਾਹੀ ਨੇ ਵਸ ਨਿਗੜਾਈ ਤਾਂ ਗੋਬਿੰਦ ਨ ਕਿਸ ਨ ਜਾਈ ਬੂਜੇ ਬੂਜਨ ਹਰ ਭਵੇਕ ਨਾਰਾਇਣ ਮਿਲ ਨਾਨਕ ਏਕ ਠਾਕੁਰ ਕਾ ਸੇਵਕ ਗਿਆਨਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ

ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਵ ਅਸ਼ਪੈਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰ ਮਤ ਮਲ ਹਿਰੈ ਗੁਰਵਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਗਾਰ ਦੇ ਹਟੈ ਸਤਿਗੁਰ ਸਿੱਖ ਨਾਮ ਧਨ ਦੇ ਗੁਰ ਕਾ ਸਿੱਖ ਬੜਭਾਗੀ ਹੈ ਸਤਿਗੁਰ ਸਿੱਖ ਕਾ ਹਾਲਤ ਭਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨ ਜਨਾਵੈ ਹਰ ਹਰਿ ਨਾਮ ਹਿਰਦੈ